ਸੋਇ ਤਨਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪੱਤੇ ਸਾਂਝੀ ਕਰੋ ਜੀ। ਵਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ, ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਾਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮਚ ਪਿਆਲੇ। ਗਾਵਨ ਤੁਧਨੋ ਰਤਨ ਉਪਾਏ, ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿੱਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣ ਤੇਰਾ ਕੇਤਾ, ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੀ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ।
गुण एहो होर नाही कोए, ना को हुआ ना को होए। जे वड आप ते वड तेरी दात, जिन दिन कर कै कीती रात। खसम विसार है ते कम जात, नानक नावै बाज सनात। राग गूजई महला चौथा, हर के जन सतगुर सतपुरखा। बिनो करो गुरपास, हम कीरे किरम। सतगुर सरनाई कर दया नाम परगास। मेरे मीत गुरदेव मोको राम नाम परगास। गुरमत नाम मेरा प्राण सखाई, हर कीरत हमरी रह रास रहाओ। हर जन के वड भाग वडेरे, जिन हर हर श्रद्धा हर प्यास। हर हर नाम मिला तृप्ता सह, मिल संगत गुण परगास। जिन हर हर हर रस नाम ना पाया, ते भाग हीन जम पास। जो सतगुर सरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सत संगत जित हर रस पाया, मिल जन नानक नाम परगास। राग गुजरी महला पंजवा, काहे रे मन चित वह उद्दम। जा आहर हर जियो परया, सैल पत्थर मह जंत उपाए। ताका रिजक आगे कर तरया, मेरे माधो जी सत संगत मिले सुतरया। गुर प्रसाद परम पद पाया, सूके काष्ट हरिया रहाओ। जनन पिता लोक सुत बनिता, कोई न किसकी तरिया। सिर सिर रिजक संभाहे ठाकुर, काहे मन भौ करिया। ऊडे ऊड आवै सह कोसा, तिस पाछे बचरे छरिया। तिन कवन खलावै कवन चुगावै, मन मह सिमरन करिया। सब निधान दस अष्ट सिधान, ठाकुर करतल तरिया। जन नानक बल बल सद बल जाइया, तेरा अंत ना पारा वरिया। राग आसा महला चौथा, सो पुरख एक ओंकार सतगुर प्रसाद। सो पुरख निरंजन हर पुरख निरंजन, हर अगमा अगम अपारा। सब त्यावह सब त्यावह तुद जी, हर सच्चे सिरजनहारा। सब जी तुम्हारे जी, तू जिया का दातारा। हर त्यावह संतोह जी, सब दुख विसारण हारा। हर आपे ठाकुर हर आपे सेवक जी, क्या नानक जंत विचारा। तू कट कट अंतर सर्व निरंतर जी, हर एको पुरख समाणा। एक दाते एक पेखारी जी, सब तेरे चोज विडाणा। तू आपे दाता आपे भुगता जी, हों तुद बिन अवर न जाना। तू पार ब्रह्म बेअंत बेअंत जी, तेरे क्या गुण आख वखाणा। जो सेवह तुद जी, जन नानक तिन कुर्बाणा। हर त्यावहें हर त्यावहें तुद जी, से जन जुग मह सुखवासी। से मुक्त पये, जिन हर त्याया जी, तिन तूटी जम की फांसी। जिन निरपौ जिन हर निरपौ त्याया जी, तिन का पौ सब गवासी। जिन सेव्या मेरा हर जी, ते हर हर रूप समासी। से धन

ਸਤਨਾਮ ਵਾਹਿਗੁਰੂ ਜੀ। ਗ੍ਰਹਿ ਤਜ ਬਨਖੰਡ ਜਾਈਐ, ਚੁਣ ਖਾਈਐ ਕੰਧਾ।

तुम समसर नाही दयाल, मोहे समसर पापी सुख होटल गुरसेवी है।

0: ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 613 ਅਤੇ 14 ਤੇ ਇਹ ਹੁਕਮਨਾਮਾ ਸੁਰ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧਕ ਜੀ ਮਹਾਰਾਜ, ਕਿਰਪਾ ਕਰਕੇ ਆਸਨ ਤੇ ਬੈਠੇ ਸ਼ਰਧਾ ਪਰਮ ਸਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਕੀਤੇ ਨੇ, ਪਰਮ ਸੰਧਿਆ ਸਮਾਂ ਜਾਣ ਕੇ ਸੋਧਰ ਰਿਆ ਸਾਹਿਬ ਦੇ ਪਾਠ ਕੀਤੇ ਹਨ। ਅਰਦਾਸ ਸਾਰੀਆਂ ਪਰੀ ਮਾਰੇ ਬਖਸ਼ਿਸ਼ ਬਿਦਕੁਰ ਨੂੰ ਸ਼ਰਨ ਕੀਤੇ ਨੇ। ਸੁਸ਼ਾਸ ਸਿੰਘ ਦਾ ਦਸਤਾ ਸਮਾਂ ਗੁਰੂ ਸਾਹਿਬ ਨੇ ਗੁਰਮੁਖਾਂ ਨੂੰ ਬਖਸ਼ਿਸ਼ ਕੀਤਾ ਹੈ। ਅਵਸਰ ਸਮਰ ਕੀ ਰੱਬ ਹੋ ਰਹੇ ਜੀ, ਸਭ ਤੋਂ ਪਹਿਲਾਂ ਕੀਰਤਨ ਕਰਨ ਕੋ ਆਈ ਹਰਭਜਨ ਸਿੰਘ ਜੀ ਲਹਿਰੀ ਦਾ ਜੱਥਾ ਠੀਕ 7 ਵਜੇ ਤੱਕ, 7 ਤੋਂ 7 ਮਿਲਦਾ ਕਥਾ ਕਰਨਗੇ ਭਾਈ ਸਾਹਿਬ, 7 ਵਜੇ ਆ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਨਾਥ ਦਾ ਜੱਥਾ। ਸਾਰੇ ਸੰਗਤ ਨੂੰ ਬੇਨਤੀ ਕਿ 8:30 ਵਜੇ ਤੱਕ ਅੱਜ ਦੇ ਸ਼ਾਮ ਦੇ ਸਾਰੇ ਕਥਕ ਸ਼ਰਵਣ ਕਰਕੇ ਜੀਵਨ ਜਗਣ ਸਫਲਾ ਕਰੋ। ਸੁਸ਼ਾਸ ਸਿੰਘ ਜੀ ਆਸਣ ਤੈਨੂੰ ਪਤਾ ਹੈ ਕਿ ਕੰਸਟਰਕਸ਼ਨ ਚੱਲ ਰਹੀ ਹੈ 6 ਸਾਲ ਦੇ, ਹਰ ਸਾਲ ਦੀ ਇਹ ਮਿਹਨਤ ਮਾਇਆ ਲੋੜ ਹੈ। ਸਾਸੰਗ ਦੀ ਮਾਰੇ ਮਸ਼ਰੀ ਕੀਤੀ ਮਿਹਨਤ ਪੁਰਾਣਾ ਵੱਲੋਂ ਮਿਹਨਤ ਮਾਇਆ ਆ ਰਹੀ ਹੈ, ਸੋਬਟ ਪਾ ਗਏ ਹਨ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਜੀ। ਸਾਰਿਆਂ ਬੇਨਤੀ ਹੈ ਕਿ ਆਪਣਾ ਦਸਾਂ ਸਫਲ ਕਰਦੇ ਹੋਇਆ ਜ਼ਰੂਰ ਗੁਰੂ ਘਰ ਇਸ ਕੰਸਟਰਕਸ਼ਨ ਵਿੱਚ ਹਿੱਸਾ ਪਾ ਕੇ ਜੀਵਨ ਕਿਹੜੇ ਸਫਲਾ ਕਰੋ। ਅਸੀਂ ਸਾਰੇ ਮਿਲ ਕੇ ਇਸ ਕੰਮ ਨੂੰ ਸਾਰਿਆਂ ਨੂੰ ਮਨਿਸ਼ਾਨਾ ਸ਼ਬਦ ਦਾ ਸਪੂਰਨ ਕਰ ਸਕੀਏ। ਸਾਸੰਗ ਜੀ ਆਪ ਸਹਿਜ ਪਾਠ ਹਰ ਰੋਜ਼ ਸ਼ਰਮ ਕਰ ਰਹੇ ਹੋ, ਸੋ ਜਿਨ੍ਹਾਂ ਦੇ ਕੋਲ ਪੈਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਦੇਵ ਦੇ ਨੇੜੇ ਜਾ ਕੇ, ਸਾਰੇ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਸਾਰੇ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਸਹਿਜ ਪਾਠ ਕਰ ਰਹੇ ਨੇ, ਬਟ ਭਾਗੇ ਹਨ। ਔਰ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰ ਰਹੇ ਨੇ, ਕੀਤੇ ਨੇ ਜਾਂ ਕਰਨਾ ਚਾਹੁੰਦੇ ਨੇ, ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਮ ਦਿਓ ਅਤੇ ਨੰਬਰ ਦੇ ਕੇ ਟੈਲੀਫੋਨ ਨੰਬਰ ਦੇ ਕੇ ਆਪ ਤੁਸੀਂ ਨਾਲ ਸੇਵਾ ਨਿਭਾ ਸਕਦੇ ਹੋ, ਅਤੇ ਨਾਲ ਤੁਹਾਡੀ ਸਾਰਿਆਂ ਦੀ ਸਾਜੀ ਇੱਕੋ ਦਿਨ ਅਰਦਾਸ ਹੋ ਜਾਵੇਗੀ। ਸੁਸ਼ਾਸ ਸਿੰਘ ਜੀ ਹੋਰ ਆਪ ਸੰਗਤ ਨੂੰ ਬੇਨਤੀ ਹੈ ਕਿ 27 ਜੁਲਾਈ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਾਹਿਬ ਜੀ, ਉਸ ਨੂੰ ਜ਼ਰੂਰ ਹਾਜ਼ਰੀਆਂ ਭਰੋ। ਸਾਧ ਸਿੰਘ ਜੀ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਸੋ ਉਸ ਦਿਨ ਵੀ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। ਤੋ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਦਾ, ਉਸ ਦਿਨ ਵੀ ਸਾਰੇ ਆਓ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਉਸ ਸਮੇਂ ਗੁਰੂ ਮਾਰਗ ਦੀ ਸ਼ਾਨ ਸ਼ੌਕਤ ਨੂੰ ਸਪੂਰਨ ਰੱਖਣ ਵਾਸਤੇ ਰੱਖਿਆ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀ, ਉਹਨਾਂ ਨੂੰ ਯਾਦ ਕਰੀਏ। ਸਤ ਸਿੰਘ ਜੀ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਖਮ ਸਿੰਘ ਜੀ ਦਾ, ਆਪਣੇ ਹਾਜ਼ਰੀ ਭਰ ਕੇ ਉਹਦੇ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂਗੇ ਕਿ ਬ੍ਰਹਮ ਘਰ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

मित्र गोसैया वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जिहड़े बैठी अति सत्कारयोग साध संगत जीओ वड्डियां भागां वाले हो रोजाना अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानूं सारिआं नूं सतसंगत विच जुड़न दा नसीब होया। हुण आप जी ने गुरु घर दी हाजूरी कीर्तनी है सत्कारयोग भाई साहब भाई हरभजन सिंह जी लहरी साहब उन्हां दे जथे पासों आरती शब्द कीर्तन सरवण कीते ने। समा होया इस पावन अस्थान ते चल रही लड़ीवार गुर शब्द विचार दा। ये जो पावन शब्द आप जी ने सरवण किया है पौड़ी अते पौड़ी दे नाल तीन सलोक धन गुरु अर्जुन साहब महाराज दीन दुनिया के मालिक सच्चे पातशाह उन्हां दी रसना तो उचारण कीती हुई मारू राग दी ए वार है जिस पौड़ी दा अते सलोकां दा तुसी पाठ सरवण कीता है। आओ गुरमुखो मेरे धन गुरु अर्जुन साहब महाराज उन्हां ने इन्हां सलोकां राही अते पौड़ी राही साडे ते की बख्शिश रहमतां कीतियां ने विचार दी आरंभता तो पहलां एक वारी मन बिरतियां जरूर एकागर कर लईए। रसना दी पवित्रता वास्ते मन दी एकाग्रता वास्ते गुरु करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। गुरु ग्रंथ साहिब महाराज जी दी बाणी विच सतगुरां ने जो उचारण कीती है बड़ी सरल बाणी भी ते थोड़ी जी भारी बाणी औखी बाणी भी उचारण की। जिवें तुसी सुखमणी साहब का पाठ कर दे सुखमणी साहब महाराज जी ने बहुत सरल बाणी बड़ी सौखी बाणी इंज कह लिए भी बड़ी छेती समझ आने वाली उचारण की। कोई भी श्लोक लै लो अष्टपदी लै लो जिवें महाराज जी ने जिक्र किया सिमरो सिमर सिमर सुख पावो कल कलेश तन माहे मिटावो। सानू अर्थ जिहड़े ये बहुत जोर दे के समझने की लोड़ ने। तुसी एक बारी प्रोफेसर साहब सिंह जी का टीका पढ़ लो ये साड़ी समझ विच आ जाण। सोठ राग दे शब्द ने बड़ी सरल बाणी बहुत सरल पर कुछ महंगियां बाणियां दे विचों साढ़े विद्वानों ने जिक्र किया है जिवें सहस कीर्ति है वह पढ़नी भी बहुत औखी उन्हों समझना भी बहुत औखा। इसे तरह पट्टा के उचारण किए हुए सवैये जड़े ने वह भी भारी बाणी भारी दे अर्थ करांगे महंगी महंगी दे अर्थ ने जिहड़े मुश्किल दे नाल थोड़ा जिहा जोर देण दे नाल समझ विच आउंदे ने। ज्यादातर ये बाणियों के जिहड़ी अज आप बाणी पढ़ रहे हैं डखणे ये भी भारी बाणी है छेती समझ आने वाली ने। इतों तक भी इन्हां बाणियों ना जे पाठ करना है ना तो जिन्नी देर तक आप किसी सियाने उस्ताद कोलों पाठ सीखांगे ने उचारण करना भी इन्हां दा बहुत भारी औखा महंगियां बाणियों के ये बाणी है जिदे अर्थां नूं कई वारी पढ़न तो बाद बार बार पढ़न तो बाद कुछ साढ़े पल्ले पैंदा। पहला अखरी अर्थ कर लिए
ਕਿਉਂਕਿ ਅਖੀਰ ਦੇ ਵਿੱਚ ਪ੍ਰਕਰਨ ਲੰਬੇਰਾ ਹੋਣ ਦੇ ਕਰਕੇ ਕਈ ਵਾਰੀ ਉਹ ਸਲੋਕ ਵਿੱਚ ਛੱਡਣਾ ਪੈਂਦਾ ਅਤੇ ਗੁਰਮੁਖਾਂ ਵੱਲੋਂ ਵੀ ਹੁਕਮ ਹੁੰਦਾ ਵੀ ਚਲੋ ਇਹਨੂੰ ਪੌੜੀ ਨੂੰ ਵਾਰ ਨੂੰ ਆਪਾਂ ਕੰਪਲੀਟ ਕਰ ਲਈਏ। ਇਸ ਕਰਕੇ ਮੈਂ ਪਹਿਲਾਂ ਅੱਖਰੀ ਅਰਥ ਕਰਦਿਆਂ, ਬਾਅਦ ਵਿੱਚ ਇਹਦਾ ਕੇਂਦਰੀ ਭਾਵ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤਾ ਉਹਦੇ ਨਾਲ ਕੁਝ ਪ੍ਰਮਾਣ ਲੈ ਕੇ ਇਹਦੀ ਵਿਚਾਰ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਪਹਿਲਾ ਸਲੋਕ ਮਹਾਰਾਜ ਜੀ ਨੇ ਆਰੰਭ ਕੀਤਾ ਡੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਇਸ ਸਲੋਕ ਨੂੰ ਉਚਾਰਨ ਕਰਨ ਵਾਲੇ ਨੇ, ਲੋੜੀਂਦੋ ਹੱਬ ਜਾਏ। ਲੋੜੀਂਦੋ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ, ਜਿਸ ਨੂੰ ਮੈਂ ਲੋੜਦਾ ਸੀ ਜਾਂ ਇੰਜ ਕਹਿ ਲਈਏ ਲੱਭਦਾ ਸੀ। ਹੱਬ ਜਾਏ, ਹੱਬ ਜਾਏ ਦੇ ਅਰਥ ਕੀਤੇ ਨੇ ਹੁਣ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਜਿਸ ਵਾਹਿਗੁਰੂ ਨੂੰ ਮੈਂ ਲੱਭਦਾ ਸੀ ਭਾੜਦਾ ਸੀ ਉਹਨੇ ਸਿਰ ਤੇ ਹੱਥ ਰੱਖਿਆ ਏ, ਨਾਮ ਹਿਰਦੇ ਵਿੱਚ ਪੱਕਾ ਹੋਣ ਦੇ ਕਰਕੇ ਉਹ ਮੈਨੂੰ ਹੱਬ ਜਾਏ ਹਰੇਕ ਜਗ੍ਹਾ ਤੇ। ਹੱਬ ਜਾਏ, ਜਾਏ ਦੇ ਅਰਥ ਨੇ ਥਾਂ, ਹੱਬ ਜਾਏ ਨੇ ਹਰੇਕ, ਹਰੇਕ ਥਾਂ ਤੇ ਮੈਨੂੰ ਦਿਸਣਾ ਸ਼ੁਰੂ ਕਰ। ਮੈਂ ਕੇਵਲ ਅੱਖਰੀ ਅਰਥ ਹੀ ਕਰਨੇ ਨੇ, ਬਾਅਦ ਵਿੱਚ ਪ੍ਰਮਾਣ ਸਾਂਝੇ ਕਰਾਂਗਾ। ਲੋੜੀਂਦੋ ਹੱਬ ਜਾਏ, ਹਰੇਕ ਜਗ੍ਹਾ ਤੇ ਲੱਭ ਪਿਆ ਏ, ਮੈਨੂੰ ਦਿਸ ਪਿਆ ਏ। ਸੋ ਮੀਰਾ ਮੀਰਨ ਸਿਰ, ਉਹ ਪਾਤਸ਼ਾਹ ਉਹ ਵਾਹਿਗੁਰੂ ਜਿਹੜਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਬਾਦਸ਼ਾਹਾਂ ਦਾ ਵੀ ਬਾਦਸ਼ਾਹ। ਦੋ ਸ਼ਬਦ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਵਰਤਦੇ ਹਾਂ, ਮੀਰੀ ਅਤੇ ਪੀਰੀ, ਮੀਰ ਜਾਂ ਪੀਰ। ਪੀਰ ਦੇ ਅਰਥ ਨੇ ਭਗਤੀ, ਮੀਰ ਦੇ ਅਰਥ ਨੇ ਅਮੀਰੀ, ਬਾਦਸ਼ਾਹ ਕਹਿ ਲਿਓ, ਜਾਂ ਮੀਰ ਸੁਣਿਆ ਤਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਅਹਿਮਨਾਬਾਦ ਦੀ ਧਰਤੀ ਤੇ ਇਸ ਮੀਰ ਸ਼ਬਦ ਨੂੰ ਬਾਣੀ ਵਿੱਚ ਵਰਤੇ। ਮੀਰ ਦੇ ਅਰਥ ਨੇ ਦੁਨੀਆਂ ਦਾ ਬਾਦਸ਼ਾਹ, ਜਿਹਦੇ ਕੋਲ ਤਾਕਤ ਹੈ, ਪਾਵਰ ਹੈ, ਬਾਦਸ਼ਾਹ ਜਿਹਦਾ ਹੁਕਮ ਆਪਣੇ ਦੇਹ ਦੇ ਲੋਕਾਂ ਉੱਤੇ ਚੱਲਦਾ, ਉਹਨੂੰ ਮੀਰ ਕਿਹਾ ਜਾਂਦਾ। ਪੀਰ ਦੇ ਅਰਥ ਨੇ ਭਗਤੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਮੀਰਾਂ ਦਾ ਵੀ ਮੀਰਨ ਹੈ, ਪਾਤਸ਼ਾਹਾਂ ਦਾ ਪਾਤਸ਼ਾਹ, ਜਿਹਦੇ ਨਾਲ ਹੋਰ ਵੱਡਾ ਕੋਈ ਨਹੀਂ। ਕਿਉਂਕਿ ਇਸ ਵਰਲਡ ਦੇ ਵਿੱਚ ਨਾ ਆਪੋ ਆਪਣੇ ਦੇਸ਼ਾਂ ਦੇ ਬਾਦਸ਼ਾਹ ਨੇ, ਕੋਈ ਵਿਚਾਰਾ ਛੋਟਾ ਕਮਜ਼ੋਰ, ਕੋਈ ਵੱਡਾ ਹੈ, ਕੋਈ ਉਸ ਤੋਂ ਵੱਡਾ। ਜਿਵੇਂ ਆਪਾਂ ਵਰਲਡ ਦੇ ਵਿੱਚ ਸੁਪਰੀਮ ਪਾਵਰ ਇਸ ਦੇਸ਼ ਨੂੰ ਜਿੱਥੇ ਆਪਾਂ ਬੈਠੇ ਹਾਂ ਅਮੈਰੀਕਾ ਨੂੰ ਮੰਨ ਰਹੇ ਹਾਂ, ਲੋਕ ਮੰਨਦੇ ਨੇ, ਪਰ ਇਸ ਤੋਂ ਅੱਗੇ ਕਹਿ ਲਈਏ ਵੀ ਕੁਝ ਵੀ ਨਹੀਂ। ਪਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਚਾਰਾ ਪਿੱਛੇ ਰਹਿ ਜੇ ਅਤੇ ਹੋਰ ਕੋਈ ਸੁਪਰੀਮ ਪਾਵਰ ਬਣ ਜਾਏ। ਪਰ ਜਿਹੜਾ ਪਾਤਸ਼ਾਹ ਬਾਦਸ਼ਾਹ ਪਰਮਾਤਮਾ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹਦੇ ਬਾਰੇ ਇਹ ਨਹੀਂ ਕਹਾਂਗੇ ਵੀ ਅੱਜ ਪਾਤਸ਼ਾਹ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਸੁਪਰੀਮ ਪਾਵਰ, ਅਤੇ ਕੱਲ੍ਹ ਨੂੰ ਉਹ ਥੱਲੇ ਆ ਸਕਦਾ, ਕੋਈ ਹੋਰ ਉੱਚਾ ਆ ਸਕਦਾ। ਨਹੀਂ, ਦੁਨੀਆਂ ਦੇ ਵਿੱਚ ਰਾਜੇ, ਦੁਨੀਆਂ ਦੇ ਵਿੱਚ ਬਾਦਸ਼ਾਹ ਬਹੁਤ ਹੋਏ ਨੇ, ਪਰ ਪਾਤਸ਼ਾਹ ਇੱਕ ਪਰਮਾਤਮਾ ਹੈ। ਕਬੀਰ ਸਾਹਿਬ ਦਾ ਇੱਕ ਬਚਨ ਚੇਤੇ ਆਇਆ, ਉਹ ਕਹਿੰਦੇ ਨੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਨ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਉਹਨਾਂ ਨੇ ਵੀ ਕਹਿ ਦਿੱਤਾ ਵੀ ਹਰੀ ਵਰਗਾ ਰਾਜਾ ਪਾਤਸ਼ਾਹ ਸੰਸਾਰ ਵਿੱਚ ਨਹੀਂ ਜੀ। ਹਾਂ, ਦੁਨੀਆਂ ਦੇ ਵਿੱਚ ਆਏ ਨੇ, ਛੋਟੇ ਛੋਟੇ ਰਿਆਸਤਾਂ ਦੇ ਰਾਜੇ ਹੋਏ ਨੇ, ਇੱਕ ਇੱਕ ਦੇਸ਼ ਦਾ ਬਾਦਸ਼ਾਹ ਹੋਇਆ, ਕਈ ਕਈ ਦੇਸ਼ਾਂ ਦੇ ਬਾਦਸ਼ਾਹ, ਸਿਕੰਦਰ ਵਰਗਿਆਂ ਨੇ ਇੱਕ ਦੇਸ਼ ਨੂੰ ਨਹੀਂ ਕਈ ਦੇਸ਼ਾਂ ਨੂੰ ਜਿੱਤ ਛੱਡਿਆ ਸੀ। ਪਰ ਕਹਿਣ ਲੱਗੇ ਸਾਰੇ ਨੀਵੇਂ ਨੇ, ਸਭ ਥੱਲੇ ਨੇ, ਇੱਕ ਦਿਨ ਆਏ ਨੇ, ਵਿਚਾਰੇ ਚਾਰ ਕੁ ਦਿਨ ਡੰਕਾ ਵਜਾ ਕੇ ਚਲੇ ਗਏ ਨੇ, ਅੱਜ ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਏ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹਨਾਂ ਲੋਕਾਂ ਦਾ ਜ਼ਿਕਰ ਕਰਦਿਆਂ ਬਚਨ ਕਹਿ ਸੀ, ਜਿੰਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ। ਇਹਨਾਂ ਵੱਡਿਆਂ ਵੱਡਿਆਂ ਦਾ ਜ਼ਿਕਰ ਹੈ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਏ। ਇੱਕ ਹੋਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੁਨੀਆਂ ਦੇ ਬਾਦਸ਼ਾਹਾਂ ਦਾ, ਰਾਜਿਆਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ। ਉਹ ਮਹਾਰਾਜ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਰਹਿਣ ਨ ਪਾਵਹਿ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨਜਨ ਸੇਵਾ, ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਅਗਲੀ ਪੰਕਤੀ ਵੱਲ ਧਿਆਨ ਦੇ, ਬਾਦਸ਼ਾਹ
ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਾਲੇ ਕਰਨਾ। ਇਹਨਾਂ ਦੇ ਵਿੱਚ ਬਾਦਸ਼ਾਹਾਂ ਦਾ, ਰਾਜਿਆਂ ਦਾ, ਸਾਰਿਆਂ ਦਾ ਜ਼ਿਕਰ ਆ ਗਿਆ। ਆਏ ਸੀ ਵਿਚਾਰੇ, ਚਲੇ ਗਏ। ਕਦੀ ਇਸ ਹਿੰਦੁਸਤਾਨ ਦੀ ਧਰਤੀ ਤੇ ਬਾਬਰ ਦਾ ਨਾਮ ਬੋਲਦਾ, ਕਦੀ ਹਿੰਦੁਸਤਾਨ ਦੀ ਧਰਤੀ ਤੇ ਅਕਬਰ ਵਰਗੇ ਆਏ, ਹਮਾਯੂ ਵਰਗੇ ਆਏ, ਜਹਾਂਗੀਰ ਵਰਗੇ ਆਏ, ਸ਼ਾਹਜਹਾਂ ਵਰਗੇ ਆਏ, ਚੰਗੇਜ ਖਾਂ ਵਰਗੇ ਆਏ, ਔਰੰਗਜ਼ੇਬ ਬਾਦਸ਼ਾਹ ਵਰਗੇ ਆਏ ਨੇ। ਅੱਜ ਉਹਨਾਂ ਦੀਆਂ ਮੜੀਆਂ ਤੇ ਕੋਈ ਦੀਵਾ ਬਾਲਣ ਵਾਲਾ ਨਜ਼ਰ ਨਹੀਂ ਆਉਂਦਾ। ਚਾਰ ਕੁ ਦਿਨ ਵਿਚਾਰੇ ਆਪਣੀ ਨੌਬਤ ਵਜਾ ਕੇ ਚਲੇ ਗਏ। ਪਰ ਜਿਹੜਾ ਮੀਰਾ ਮੀਰਾ ਨੇ ਸ਼ਬਦ ਵਰਤਿਆ ਨਾ ਅੱਜ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਇੱਕ ਪਰਮਾਤਮਾ ਬਾਦ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ, ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਸੰਭਾਲ ਕਰਨ ਵਾਲਾ। ਲੋੜੀਂਦੋ ਹੱਬ ਜਾਏ ਸੋ ਮੀਰਾ ਮੇ ਰਨ ਸਿਰ ਸਿਰ ਸਾਹਾਂ ਦਾ ਪਾਤਸ਼ਾਹ, ਸੱਚਾ ਪਾਤਸ਼ਾਹ ਜਿਹਨੂੰ ਮੈਂ ਲੋੜਦਾ ਸੀ, ਲੱਭਦਾ ਸੀ, ਹੁਣ ਹਰੇਕ ਜਗ੍ਹਾ ਤੇ ਮੈਨੂੰ ਉਹ ਨਜ਼ਰ ਆਉਣ ਲੱਗ ਪਿਆ। ਹੱਠ ਮੰਜਾਹੂ ਸੋ ਧਣੀ, ਹੱਠ ਦੇ ਅਰਥ ਨੇ ਹਿਰਦਾ, ਮੰਜਾਹੂ ਦੇ ਅਰਥ ਨੇ ਵਿੱਚ। ਉਹ ਪਰਮਾਤਮਾ ਹਿਰਦੇ ਦੇ ਵਿੱਚ ਬੈਠਾ, ਸੋ ਧਣੀ, ਧਣੀ ਦੇ ਅਰਥ ਨੇ ਮਾਲਕ, ਚੌਂਦੋ, ਚੌਂਦੋ ਦੇ ਅਰਥ ਕੀਤੇ ਨੇ ਜਦੋਂ ਮੈਂ ਆਪਣੇ ਮੁਖ ਦੇ ਨਾਲ ਉਹਦੇ ਨਾਮ ਨੂੰ ਉਚਾਰਨ ਕੀਤਾ। ਚੌਦੋ ਮੁਖ ਅਲਾਏ, ਮੁਖ ਦੇ ਨਾਲ ਉਚਾਰਨ ਕਰਕੇ ਉਹਨੂੰ ਜਪਿਆ, ਉਹਨੂੰ ਯਾਦ ਕੀਤਾ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਮੇਰੇ ਹਿਰਦੇ ਵਿੱਚ ਆਣ ਕੇ ਵਸ ਗਿਆ। ਅਗਲਾ ਸਲੋਕ ਹੈ ਮਹਲਾ ਪੰਜਵਾਂ। ਮਾਣਕੂ ਮੋਹੇ ਮਾਓ ਡਿੰਨਾ ਧਣੀ ਅਪਾਹੇ। ਮੈਂ ਇਸ ਕਰਕੇ ਇਹਦੇ ਅੱਖਰੀ ਅਰਥ ਕਰ ਰਿਹਾ ਕਿਉਂਕਿ ਮਹਿੰਗੀ ਬਾਣੀ, ਇੱਕ ਇੱਕ ਲਫ਼ਜ਼ ਦੇ ਅਰਥ ਜਿੰਨੀ ਕੁ ਮੈਨੂੰ ਸਮਝ ਆਈ ਉਹ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ। ਮਾਣਕੂ ਦੇ ਅਰਥ ਨੇ ਉਹ ਪਾਤਸ਼ਾਹ ਜਿਹੜਾ ਮਾਣਕਾਂ ਨਾਲੋਂ, ਰਤਨਾਂ ਨਾਲੋਂ, ਹੀਰਿਆਂ ਨਾਲੋਂ ਕੀਮਤੀ, ਉਹਨਾਂ ਵਰਗਾ ਕੀਮਤੀ ਕਹਿ ਲਈ, ਉਹਨਾਂ ਵਰਗਾ ਕਿਆ ਹੈ, ਪਰ ਇਹ ਦੁਨੀਆਂ ਦੇ ਮਾਣਕ, ਇਹ ਦੁਨੀਆਂ ਦੇ ਲਾਲ, ਇਹ ਦੁਨੀਆਂ ਦੇ ਹੀਰੇ ਇੱਕ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦੇ। ਮਾਣਕੂ ਕਿਉਂਕਿ ਇਹਨਾਂ ਦੀ ਕੀਮਤ ਜਿਹੜੀ ਹੈ ਨਾ ਤੈਅ ਕੀਤੀ ਜਾਂਦੀ, ਤੇ ਕਿਤੇ ਜਾ ਕੇ ਇਹਨਾਂ ਦੀ ਕੀਮਤ ਦਾ ਐਂਡ ਹੋ ਜਾਂਦਾ ਵੀ ਬਸ ਇਸ ਤੋਂ ਮਹਿੰਗਾ ਨਹੀਂ। ਜਿਵੇਂ ਮੈਂ ਕਈ ਵਾਰੀ ਅਰਜ਼ ਕਰਿਆ ਕਰਦਾ, ਵਰਲਡ ਦਾ ਸਭ ਤੋਂ ਮਹਿੰਗਾ ਹੀਰਾ ਜਿਹੜਾ ਨਾ, ਕੋਹੀਨੂਰ ਹੂਰਾ ਹੀਰਾ ਕਹਿ ਲਈਏ, ਜਿਹੜਾ ਇੰਗਲੈਂਡ ਦੇ ਵਿੱਚ ਹੈ, ਉਹਦੀ ਵਰਲਡ ਦੇ ਵਿੱਚ ਸਭ ਤੋਂ ਵੱਧ ਕੀਮਤ ਪਈ ਸੀ ਅੱਜ ਤੋਂ 10-12 ਸਾਲ ਪਹਿਲਾਂ 32 ਲੱਖ ਪਾਊਂਡ। ਬਸ ਉਸ ਤੋਂ ਅੱਗੇ ਇਹਦਾ ਕੰਮ ਖਤਮ ਸੀ ਵੀ ਇੰਨੀ ਇਹਦੀ ਕੀਮਤ ਹੈ। ਪਰ ਪਰਮਾਤਮਾ ਦੀ ਕੀਮਤ ਆਪਾਂ ਥੋੜਾ ਅਦਾ ਕਰ ਸਕਦੇ, ਤੈਅ ਕਰ ਸਕਦੇ ਹਾਂ ਵੀ ਪਰਮਾਤਮਾ ਦੀ ਵੀ 32 ਤੋਂ 35 ਲੱਖ ਕਹਿ ਦਈਏ, ਉਸ ਤੋਂ ਅੱਗੇ ਨਹੀਂ। ਨਹੀਂ, ਪਰਮਾਤਮਾ ਦਾ ਨਾਮ ਤੇ ਅਮੋਲਕ ਹੀਰਾ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦਿਨ ਮੰਤਾਨੀ ਦੀ ਕੋਈ ਕੀਮਤ ਨਹੀਂ, ਇਸ ਪਰਮਾਤਮਾ ਦੀ ਕੋਈ ਕੀਮਤ ਨਹੀਂ। ਉਹ ਮਹਾਰਾਜ ਨੇ ਬਚਨ ਕਹਿੰਦੇ, ਮਾਣਕੂ ਮੋਹੇ ਮਾਉ, ਹੇ ਮੇਰੀ ਮਾਂ, ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੀਰਿਆਂ ਨਾਲੋਂ, ਲਾਲਾਂ ਨਾਲੋਂ ਕੀਮਤੀ ਹੈ। ਡਿੰਨਾ, ਡਿੰਨਾ ਦੇ ਅਰਥ ਕੀਤੇ ਨੇ ਦਿੱਤਾ, ਧਣੀ, ਧਣੀ ਦੇ ਅਰਥ ਨੇ ਮਾਲਕ, ਅਪਾਹੇ, ਉਸ ਮਾਲਕ ਨੇ, ਉਸ ਪਾਤਸ਼ਾਹ ਨੇ ਤਰੁੱਠ ਕੇ ਆਪਣੇ ਨਾਮ ਦਾ ਹੀਰਾ ਜਿਹੜਾ ਸੀ ਉਹ ਮੇਰੀ ਝੋਲੀ ਵਿੱਚ ਪਾ ਦਿੱਤਾ, ਨਾਮ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਉਹਦੇ ਨਾਲ ਹੋਇਆ ਕਿ ਹਿਆਓ ਮਹਿੰਜਾ ਠੰਡੜਾ, ਔਖੇ ਬੋਲਨੇ ਥੋੜੇ ਜਿਹੇ। ਹਿਆਓ ਦੇ ਅਰਥ ਕੀਤੇ ਨੇ ਹਿਰਦਾ, ਮਹਿੰਜਾ ਦੇ ਅਰਥ ਕੀਤੇ ਨੇ ਮੇਰਾ। ਜਦੋਂ ਪਰਮਾਤਮਾ ਦਾ ਕੀਮਤੀ ਨਾਮ ਮੇਰੇ ਹਿਰਦੇ ਵਿੱਚ ਵਾਹਿਗੁਰੂ ਨੇ ਪੱਕਾ ਕਰ ਦਿੱਤਾ, ਉਸ ਨਾਮ ਦੇ ਨਾਲ ਕੀ ਹੋਇਆ, ਠੰਡੜਾ, ਮੇਰਾ ਜਿਹੜਾ ਹਿਰਦਾ ਵਕਾਰਾਂ ਨਾਲ ਤਪ ਰਿਹਾ ਸੀ, ਈਰਖਾ ਦੀ ਅੱਗ ਵਿੱਚ ਝੁਲਸ ਰਿਹਾ ਸੀ, ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਸੀ ਨਾ, ਕਹਿਣ ਲੱਗੇ ਉਸ ਨਾਮ ਦੇ ਹੀਰੇ ਨੇ ਮੇਰੇ ਅੰਦਰ ਠੰਡੀ ਪਾ ਦਿੱਤੀ। ਭਾਵ ਤ੍ਰਿਸ਼ਨਾ ਦੀ ਅੱਗ ਤੋਂ ਮੈਂ ਬਚ ਗਿਆ, ਵਕਾਰਾਂ ਦੀ ਅੱਗ ਤੋਂ ਬਚ ਗਿਆ, ਮੁੱਖੋਂ ਸੱਚ ਅਲਾਏ। ਜਦੋਂ ਮੈਂ ਆਪਣੇ ਮੁੱਖ ਦੇ ਨਾਲ ਹੇ ਮੇਰੀ ਮਾਂ ਸੱਚ ਨੂੰ ਅਲਾਇਆ, ਅਲਾਏ ਦੇ ਅਰਥ ਨੇ ਸੱਚ ਨੂੰ ਯਾਦ ਕੀਤਾ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਧਿਆਇਆ, ਮੇਰੇ ਅੰਦਰ ਠੰਡ ਪੈ ਗਈ। ਅਗਲਾ ਸਲੋਕ ਹੋਰ, ਮਹੱਲਾ ਪੰਜਵਾਂ। ਮੂੰਹ ਠਿਆਉ ਸੇਜ ਨੈਣਾ ਪੇਰੀ ਵਿਛਾਵਣਾ,
ਹੁਣ ਮੈਂ ਕੀ ਕੀਤਾ ਹੈ? ਕਹਿਣ ਲੱਗੇ ਮੂੰਹ ਥਿਆਉ। ਮੈਂ ਆਪਣੇ ਥਿਆਉ ਦੇ ਅਰਥ ਨੇ ਹਿਰਦੇ ਨੂੰ ਸੇਜਾ ਬਣਾ ਦਿੱਤਾ। ਸੇਜ ਦੇ ਅਰਥ ਆਪਾਂ ਕਰਾਂਗੇ ਪਲੰਘ, ਜਿੱਥੇ ਮਾਲਕ ਆਣ ਕੇ ਆਰਾਮ ਕਰਦਾ। ਮੈਂ ਆਪਣੇ ਹਿਰਦੇ ਨੂੰ ਸੇਜਾ ਬਣਾ ਦਿੱਤਾ, ਜਿੱਥੇ ਮਾਲਕ ਪਰਮਾਤਮਾ ਨੇ ਡੇਰਾ ਕਰਨਾ ਸੀ, ਨੈਣਾ ਪੀਰੀ ਵਿਛਾਵਣਾ। ਹੁਣ ਕੱਲਾ ਪਲੰਘ ਥੋੜਾ ਚਾਹੀਦਾ, ਉਹਦੇ ਤੇ ਸੋਹਣੀ ਵਿਛਾਈ ਵੀ ਚਾਹੀਦੀ ਹੈ, ਗੱਦੇ ਚਾਹੀਦੇ ਨੇ, ਸੋਹਣਾ ਚਾਦਰ ਚਾਹੀਦੀ, ਤਾਂ ਹੀ ਆਪਾਂ ਕਹਿੰਦੇ ਮਹਿਮਾਨ ਘਰ ਵਿੱਚ ਆਇਆ, ਸੋਹਣੀ ਵਿਛਾਈ ਕਰ ਦਿੱਤੀ ਜਾਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹਿਰਦੇ ਨੂੰ ਮੈਂ ਪਲੰਘ ਬਣਾ ਲਿਆ ਤੇ ਆਪਣੇ ਨੈਣਾ ਨੂੰ, ਨੇਤਰਾਂ ਨੂੰ ਉਹਦੇ ਉੱਤੇ ਵਿਛਾਉਣਾ ਬਣਾ ਲਿਆ, ਭਾਵ ਨੈਣਾ ਦੀ ਵਿਛਾਈ ਕਰ ਦਿੱਤੀ, ਪ੍ਰੇਮ ਦੀ ਵਿਛਾਈ ਕਰ ਦਿੱਤੀ, ਨੈਣਾ ਪਿਰੀ ਵਿਛਾਵਣਾ। ਜੇ ਡੇਕੇ ਹਿਕ ਵਾ, ਉਹ ਪਰਮਾਤਮਾ ਜਿਹਦੇ ਵਾਸਤੇ ਮੈਂ ਆਪਣੀ ਸੇਜਾ ਤਿਆਰ ਕੀਤੀ, ਨੈਣਾ ਦੇ ਉੱਤੇ ਵਿਛਾਉਣਾ ਤਿਆਰ ਕੀਤਾ, ਉਹ ਪਰਮਾਤਮਾ ਜੇ ਦੇਖੇ, ਦੇਖੇ ਦੇ ਅਰਥ ਨੇ ਜੇ ਵੇਖ ਲਵੇ, ਇੱਕ ਵਾਰ, ਇੱਕ ਦੇ ਅਰਥ ਕਹਿੰਦੇ ਨੇ ਇੱਕ ਥੋੜਾ ਜਿਹਾ ਸਮਾਂ ਵੀ ਕੱਢ ਕੇ ਜੇ ਪਰਮਾਤਮਾ ਮੇਰੇ ਵੱਲ ਨਜ਼ਰ ਭਰ ਕੇ ਤੱਕ ਲਏ, ਜੇ ਦੇਖੇ ਇੱਕ ਵਾਰ, ਇੱਕ ਵਾਰੀ ਵੀ ਮੈਨੂੰ ਆਪਣੇ ਨੇਤਰਾਂ ਨਾਲ ਦੇਖ ਲਏ, ਤਾਂ ਸੁੱਖ ਕੀ ਮਾਹੂ ਬਾਹਰ। ਇੱਥੇ ਮੈਂ ਰੁਕਣਾ ਚਾਹਾਂਗਾ, ਤੁਸੀਂ ਬਾਣੀ ਦੇ ਬੜੇ ਸੂਝਵਾਨ ਸੱਜਣ ਬੈਠੇ। ਇੱਥੇ ਬਾਣੀ ਵਿੱਚ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਦੇ ਸ਼ਬਦ ਦੇ ਦਰਸ਼ਨ ਕਰਾਂਗੇ ਨਾ, ਸੁੱਖ ਕੀ ਮਾਂ ਹੂੰ ਬਾਹਰ, ਕੀ ਕੱਕੇ ਨੂੰ ਬਿਹਾਰੀ, ਮੰਮੇ ਨੂੰ ਕੰਨਾ, ਕੀ ਮਾਂ ਹੂ ਸ਼ਬਦ ਜਿਹੜਾ ਹੈ ਨਾ ਉਹ ਵੱਖਰਾ ਕਰਕੇ ਲਾਇਆ ਬਸਰਾਮ ਬਾਹਰ। ਪਰ ਜਦੋਂ ਇਹਦੇ ਵਿਦਵਾਨਾਂ ਨੇ ਅਰਥ ਕੀਤੇ ਨੇ ਨਾ, ਉਹਨਾਂ ਨੇ ਇਹਨੂੰ ਨਾਲ ਜੋੜ ਕੇ ਅਰਥ ਕੀਤੇ ਨੇ। ਬਾਣੀ ਦੇ ਵਿੱਚ ਜਿਵੇਂ ਲਿਖਿਆ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਵੇਂ ਪੜ੍ਹਨਾ, ਕਿਮਾ ਹੂ ਬਾਹਰ, ਕਿਉਂਕਿ ਵੱਖਰਾ ਵੱਖਰਾ ਕਰਕੇ ਲਿਖਿਆ, ਵੱਖਰਾ ਹੀ ਪੜ੍ਹਨਾ। ਪਰ ਜਦੋਂ ਇਹਦੇ ਅਰਥਾਂ ਨੂੰ ਸਮਝਣਾ ਹੈ ਨਾ, ਉਦੋਂ ਪ੍ਰੋਫੈਸਰ ਸਾਹਿਬ ਜੀ ਹੁਣਾਂ ਨੇ ਕਿਹਾ ਵੀ ਜੇ ਤੁਸੀਂ ਥੋੜਾ ਜਿਹਾ ਇਹਨੂੰ ਨਾਲ ਜੋੜ ਕੇ ਪੜ੍ਹੋਗੇ ਨਾ, ਇਹਦੇ ਅਰਥ ਥੋੜੇ ਜਿਹੇ ਸਪਸ਼ਟ ਹੋ ਜਾਣਗੇ। ਉਹ ਕਿਵੇਂ ਹੋਣਗੇ? ਉਹ ਕਹਿੰਦੇ ਜੇ ਦੇਖੇ ਇੱਕ ਵਾਰ, ਜੇ ਪਰਮਾਤਮਾ ਇੱਕ ਵਾਰੀ ਵੀ ਮੈਨੂੰ ਥੋੜੀ ਜਿਹੀ ਨਜ਼ਰ ਨਾਲ ਤੱਕ ਲੈ, ਸੁੱਖ ਕੀ ਮਾਹੂ, ਮੈਨੂੰ ਖਿਮਾ ਕਰਿਆ ਜੇ ਮੈਂ ਨਾਲ ਜੋੜ ਕੇ ਪੜ੍ਹ ਰਿਹਾ, ਪਰ ਇਹਦੇ ਅਰਥ ਕਰਨ ਵਾਸਤੇ ਉਤਰਾ ਵੱਖਰੇ ਪੜ੍ਹਨਾ। ਕਹਿਣ ਲੱਗੇ ਸੁੱਖ ਕੀ ਮਾਹੂ, ਕਿੰਨਾ ਸੁੱਖ ਮਿਲਦਾ ਹੈ, ਕੀ ਮਾਹੂ ਦੇ ਅਰਥ ਕੀਤੇ ਨੇ, ਉਹਦੀ ਕੀਮਤ ਨਹੀਂ ਮੈਂ ਦੇ ਸਕਦਾ। ਜੇ ਵੱਖਰਾ ਕਰਾਂਗੇ ਪਾਠ ਦੇ ਲਗਾਤਾਰ ਕਰਨਾ, ਕੀਮਾ ਹੂ ਕਰਨਾ, ਪਰ ਅਰਥ ਕਰ ਲੱਗਿਆ ਕੀ ਮਾਹੂ, ਉਹਦੀ ਕਿੰਨੀ ਮੈਂ ਕੀਮਤ ਦੇ ਸਕਦਾ, ਭਾਵ ਉਸ ਪਰਮਾਤਮਾ ਦੀ ਇੱਕ ਨਜ਼ਰ ਦੀ ਵੀ ਮੈਂ ਕੀਮਤ ਅਦਾ ਨਹੀਂ ਕਰ ਸਕਦਾ। ਕੀਮਾ ਹੂੰ ਬਾਹਰੇ, ਉਹ ਪਰਮਾਤਮਾ ਕੀਮਤ ਤੋਂ ਪਰੇ ਹੈ, ਉਹਦੀ ਨਜ਼ਰ ਇੰਨੀ ਕੀਮਤੀ ਹੈ ਵੀ ਬੰਦਾ ਸੌ ਜਨਮ ਵੀ ਜੇ ਲੱਗ ਕਰਕੇ ਕਿ ਮੈਂ ਉਸ ਪਰਮਾਤਮਾ ਦੀ ਕੀਮਤ ਅਦਾ ਕਰਾਂਗਾ, ਨਹੀਂ ਕਰ ਸਕਦਾ। ਇਹ ਤਿੰਨ ਸਲੋਕ ਸੀ ਜਿਹੜੇ ਡੱਖਣਿਆਂ ਦੇ ਵਿੱਚ ਭਾਰੀ ਬੋਲੀ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ। ਹੁਣ ਪੌੜੀ ਦੇ ਵਿੱਚ ਤੱਤ ਸਾਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਕੋਈ ਅੱਖਰੀ ਅਰਥ ਕਰ ਲਈਏ। ਪੌੜੀ ਵਿੱਚ ਮਹਾਰਾਜ ਜੀ ਕਹਿੰਦੇ, ਮਨ ਲੋਚੈ ਹਰ ਮਿਲਣ ਕੌ, ਮੇਰਾ ਜਿਹੜਾ ਮਨ ਹੈ ਨਾ ਉਹ ਲੋਚਦਾ ਹੈ। ਲੋਚ ਦੇ ਅਰਥ ਨੇ ਇੱਛਾ ਹੈ, ਮੇਰੇ ਮਨ ਦੀ ਇੱਕ ਇੱਛਾ ਹੈ, ਮੇਰੇ ਮਨ ਦੀ ਇੱਕ ਭਾਵਨਾ ਹੈ। ਮਨ ਲੋਚੈ, ਕਿਹੜੀ ਇੱਛਾ ਪੈਦਾ ਹੋਈ? ਹਰ ਮਿਲਣ ਕੌ, ਬੜੀ ਵੱਡੀ ਇੱਛਾ ਪੈਣੀ। ਹੁਣ ਸਾਡੇ ਮਨਾਂ ਵਿੱਚ ਵੀ ਇੱਛਾ ਪੈਦਾ ਹੁੰਦੀ ਹੈ, ਅਸੀਂ ਗੁਰਦੁਆਰੇ ਆਉਂਦੇ ਹਾਂ ਨਾ, ਤੇ ਕਿਹੜਾ ਬੰਦਾ ਜਿਹੜਾ ਕੋਈ ਇੱਛਾਵਾਂ ਲੈ ਕੇ ਨਹੀਂ ਆਉਂਦਾ? ਹੈਰਾਨਗੀ ਦੀ ਗੱਲ, ਹਲੇ ਤੇ ਘਰੋਂ ਅਸੀਂ ਗੱਡੀ ਵਿੱਚ ਬੈਠਦੇ ਹਾਂ, ਗੁਰੂ ਘਰ ਪਹੁੰਚੇ ਨਹੀਂ, ਮਨ ਦੇ ਵਿੱਚ ਉਸੇ ਵੇਲੇ ਇੱਛਾਵਾਂ ਜਨਮ ਲੈ ਲੈਂਦੀਆਂ। ਅੱਜ ਮੈਂ ਆਹ ਅਰਦਾਸ ਕਰਨੀ, ਅੱਜ ਮੈਂ ਆਹ ਮੰਗਣਾ, ਅੱਜ ਮੈਂ ਆਹ ਮੰਗਣਾ। ਕੋਈ ਸ਼ੱਕ ਨਹੀਂ ਗੁਰਮੁਖ, ਗੁਰੂ ਘਰ ਦੇ ਵਿੱਚ ਅਸੀਂ ਮੰਗਣਾ, ਗੁਰੂ ਕੋਲ ਮੰਗਣਾ, ਗੁਰੂ ਨੂੰ ਛੱਡ ਕੇ ਅਸੀਂ ਮੜੀਆਂ ਤੇ ਨੱਕ ਥੋੜਾ ਰਗੜਨਾ। ਮਹਾਰਾਜ ਜੀ ਦੇ ਦਰ ਤੇ ਸਭ ਦਾਤਾ ਨੇ, ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜਿਤੜੇ ਫਲ ਮਨ ਬਾਂਸ਼ੀਐ ਤਿਤੜੇ ਸਤਿਗੁਰ ਪਾਸ। ਉਹ ਭਲੇ ਇੱਕ ਦਾਤ ਥੋੜਾ ਹੈ ਗੁਰੂ ਕੋਲ, ਜਿਹੜੀ ਦਾਤ ਵੀ ਮੰਗੇਗਾ ਸਤਿਗੁਰੂ ਤੇਰੀ ਝੋਲੀ ਵਿੱਚ ਪਾਉਣਗੇ। ਪਰ ਕੱਲੇ ਦੁਨੀਆਂ ਦੀਆਂ ਦਾਤਾਂ ਨਾ ਮੰਗਿਆ ਕਰ, ਕੱਲਾ ਪੋਤੀ ਨਾ ਮੰਗਿਆ ਕਰ, ਕੱਲਾ ਦੁੱਧ ਹੀ ਨਾ ਮੰਗਿਆ ਕਰ, ਕੱਲੀ ਨੌਕਰੀ ਨਾ ਮੰਗਿਆ ਕਰ, ਕੱਲਾ ਧਨ ਹੀ ਨਾ ਮੰਗਿਆ ਕਰ, ਕੱਲੀਆਂ ਜ਼ਮੀਨਾਂ ਹੀ ਨਾ ਮੰਗਿਆ ਕਰ, ਕੱਲਾ ਮਹਾਲੀ ਨਾ ਮੰਗਿਆ ਕਰ। ਉਹ ਭਲਿਆ ਜਿੱਥੇ ਇੰਨੀਆਂ ਦਾਤਾਂ ਮੰਗਦਾ ਉੱਥੇ ਦਾਤੇ ਨੂੰ ਵੀ ਮੰਗ ਲਿਆ ਕਰ, ਉਹ ਵਾਹਿਗੁਰੂ ਨੂੰ ਵੀ ਮੰਗ ਲਿਆ। ਇਹ ਇੱਛਾ ਜਿਹੜੀ ਹੈ ਨਾ, ਇਹ ਸਾਰਿਆਂ ਦੇ ਅੰਦਰ ਪੈਦਾ ਨਹੀਂ। ਮਨ ਲੋਚੇ ਹਰ ਮਿਲਣ ਕਹੋ, ਕਿਉਂ ਦਰਸ਼ਨ ਪਾਈਏ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਮੇਰੇ ਮਨ ਵਿੱਚ ਇੱਛਾ ਪੈਦਾ ਹੋਈ, ਮੇਰੀ ਲੋਚਾ ਹੈ ਉਸ ਪਰਮਾਤਮਾ ਦੇ ਕਿਉਂ ਤੇ ਅਰਥ ਨੇ ਕਿਵੇਂ ਦਰਸ਼ਨ ਪਾਵਾਂ, ਤੇ ਸਾਡੇ ਜੀਵਨ ਦਾ ਮਕਸਦ ਪਤਾ ਕੀ, ਅਸੀਂ ਸੰਸਾਰ ਵਿੱਚ ਕਿਉਂ ਆਏ। ਪਰਮਾਤਮਾ ਨੇ ਮਨੁੱਖਾ ਜਨਮ ਧਰਤੀ ਦਾ ਸਿਰਮੌਰ 84 ਲੱਖ ਜੂਨਾਂ ਦਾ ਸਿਰਮੌਰ ਬਣਾ ਕੇ ਸਾਨੂੰ ਭੇਜੇ ਇਸ ਧਰਤੀ ਮੈਂ ਤੇਰੀ ਸਿੱਖਧਾਰੀ। ਜੇ ਇਹਨਾਂ ਸਿਕਦਾਰ ਇਹਨਾਂ ਚੌਧਰੀ ਇਹਨਾਂ ਮਹਾਨ ਬਣਾ ਕੇ ਭੇਜਿਆ, 84ਾਂ ਦਾ ਸਰਦਾਰ ਬਣਾ ਕੇ ਭੇਜਿਆ, ਉਹ ਕਿਉਂ ਭੇਜਿਆ? ਕੁਝ ਨਾ ਕੁਝ ਕਰਨ ਵਾਸਤੇ ਭੇਜਿਆ। ਸਾਡੀ ਜ਼ਿੰਦਗੀ ਦਾ ਮਕਸਦ ਸੀ ਜੋ ਰਹਿ ਰਾਜ ਸਾਹਿਬ ਦੇ ਵਿੱਚ ਤੁਸੀਂ ਪੜ੍ਹਦੇ, ਜ਼ਿੰਦਗੀ ਦਾ ਮਕਸਦ ਸੀ ਉਸ ਪਰਮਾਤਮਾ ਦੀ ਝਲਕ ਮਿਲ ਜਾਏ, ਉਸ ਪਿਆਰੇ ਦੇ ਵਿੱਚ ਅਸੀਂ ਅਭੇਦ ਹੋ ਸਕੀਏ, ਉਹਦੇ ਵਿੱਚ ਲੀਨ ਹੋ ਸਕੀਏ। ਜੇ ਇਹ ਕੰਮ ਨਹੀਂ ਕਰ ਸਕੇ ਤੇ ਮਹਾਰਾਜ ਕਹਿਣ ਲੱਗੇ ਇਹ ਤੇਰਾ ਸੰਸਾਰ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਬਚਨ ਸਾਂਝੇ ਕਰਦੇ ਰਹਿ ਰਾਜ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਨੁੱਖ ਦਿਹੋੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਤੀਰਥ ਨੇ ਵੇਲਾ ਸੀ, ਇਹ ਤੇਰੇ ਕੋਲ ਸਮਾਂ ਸੀ ਪਰਮਾਤਮਾ ਨੂੰ। ਭਈ ਪ੍ਰਾਪਤ ਮਨੁੱਖ ਦਿਹੋੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਸਾਡੀ ਜ਼ਿੰਦਗੀ ਦਾ ਮਕਸਦ ਸੀ ਪਰਮਾਤਮਾ ਵਿੱਚ ਅਭੇਦ ਹੋ ਸਕੀਏ, ਉਹਦੇ ਤੱਕ ਪਹੁੰਚ ਸਕੀਏ। ਚਿਰੰਕਾਲ ਇਹ ਦੇਹ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਮਿਲਣ ਦੀ ਬਰੀਆ ਸੀ, ਮਿਲਣ ਦਾ ਸਮਾਂ ਸੀ। ਮਨੁੱਖ ਹੀ ਪਰਮਾਤਮਾ ਵਿੱਚ ਅਭੇਦ ਹੋ ਸਕਦਾ, ਮਨੁੱਖ ਹੀ ਭਗਤੀ ਕਰ ਸਕਦਾ, ਮਨੁੱਖ ਹੀ ਬੰਦਗੀ ਕਰ ਸਕਦਾ। ਬੰਦਾ ਉਹ ਹੈ ਜਿਹਦੇ ਅੰਦਰ ਬੰਦਗੀ ਹੈ। ਪਰ ਹੈਰਾਨਗੀ ਦੀ ਗੱਲ, ਗੁਰਮੁਖੋ 80 ਵਰੇ ਸਾਡੇ ਜ਼ਿੰਦਗੀ ਦੇ ਨੰਗ, 90 ਵਰੇ ਨੰਗ। ਜਿਸ ਕੰਮ ਨੂੰ ਕਰਨ ਵਾਸਤੇ ਆਏ ਸੀ ਕੋਈ ਟਾਵਾਂ ਟਾਵਾਂ ਜੇ ਜਿਹੜਾ ਕਰ ਸਕੇ, ਨਹੀਂ ਤੇ ਸਾਰੇ ਜਾਣੇ ਇਸ ਕੰਮ ਤੋਂ ਦੂਰ। ਮੈਂ ਇਹ ਨਹੀਂ ਕਹਾਂਗਾ ਵੀ ਬਿਲਕੁਲ ਕਿਸੇ ਨੇ ਨਹੀਂ ਕੀਤਾ, ਨਹੀਂ। ਮਹਾਰਾਜ ਦੀ ਬਾਣੀ ਵਿੱਚ ਸ਼ਬਦ ਹੁੰਦੇ ਨੇ, ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਜਗ ਮੈਂ ਉੱਤਮ ਕਾਢੀਏ ਵਿਰਲੇ ਕਹੇ। ਕੋਈ ਹੈ ਨੇ ਟਾਵੇਂ ਟਾਵੇਂ ਜਿਹੜੇ ਆਪਣੀ ਜ਼ਿੰਦਗੀ ਨੂੰ ਮਕਸਦ ਨੂੰ ਪੂਰਾ ਕਰ ਗਏ, ਉਹ ਕੌਣ ਨੇ? ਭਗਤ ਕਬੀਰ ਸਾਹਿਬ ਵਰਗੇ। ਅੱਜ ਇਸ ਪਾਵਨ ਅਸਥਾਨ ਤੇ ਹੁਕਮਨਾਮਾ ਆਇਆ ਸੀ, ਭਗਤ ਰਵਿਦਾਸ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਆ ਜ਼ਿੰਦਗੀ ਦਾ ਮਕਸਦ ਪੂਰਾ ਕਰ ਗਿਆ ਜੀ। ਉਹ ਕਹਿਣ ਲੱਗੇ ਜਿੰਨੀ ਦੇਰ ਤੱਕ ਅੰਦਰ ਮੈਂ ਸੀ ਰੱਬ ਜੀ, ਓਨੀ ਦੇਰ ਤੱਕ ਤੂੰ ਨਹੀਂ ਆਇਆ। ਉਹੀ ਬਚਨ ਅੱਜ ਮਹਾਰਾਜ ਨੇ ਇਸ ਪੌੜੀ ਵਿੱਚ ਵੀ ਕੀਤੇ ਨੇ, ਜਦੋਂ ਕਹਿਣ ਲੱਗੇ ਮੇਰੇ ਅੰਦਰੋਂ ਮੈਂ ਮਿਟ ਗਈ, ਉਦੋਂ ਫਿਰ ਤੂੰ ਹੀ ਸਭ ਕੁਝ ਨਜ਼ਰ ਆ ਗਿਆ। ਚਾਰ ਚੁਫੇਰੇ ਤੂੰ ਨਾ ਉਹ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕਰਕੇ ਜਿਸ ਵਾਸਤੇ ਆਏ ਸਨ ਉਹਦੇ ਵਿੱਚ ਕਾਮਯਾਬ ਹੋ ਗਏ, ਨਹੀਂ ਤੇ ਸਾਰੇ ਵਾਂਝੇ ਰਹਿ ਗਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ, ਵੇਖੋ ਅਸੀਂ ਸਾਡਾ ਜ਼ਿੰਦਗੀ ਕਿਵੇਂ ਅਧੂਰੀ ਰਹਿ ਗਈ। ਆਏ ਸੀ ਲਕਸ਼ ਨੂੰ ਪੂਰਾ ਕਰਨ ਵਾਸਤੇ ਪਰ ਨਹੀਂ ਕਰ ਸਕੇ, ਕਈ ਜਨਮ ਲੱਗ ਗਏ, ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇਹਨਾਂ ਜੂਨਾਂ ਵਿੱਚ ਤੁਰੇ ਫਿਰਦੇ ਨੂੰ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਜ ਮੀਨ ਕਰੂੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲੇ ਦੇ ਸੰਜਰੀਆ। ਮਹਾਰਾਜ ਕਹਿਣ ਲੱਗੋ ਕਈ ਵਾਰੀ ਸੱਪ ਬਣੇ ਆ, ਕਈ ਵਾਰੀ ਪਸ਼ੂ ਬਣੇ ਆ, ਕਈ ਵਾਰੀ ਪਤਾ ਨੀ ਕਿਹੜੀਆਂ ਕਿਹੜੀਆਂ ਜੁਨੀਆਂ ਵਿੱਚ ਤੂੰ ਭਟਕਦਾ ਆਇਆ ਹੈ। ਉਹ ਭਲਿਆ ਹੁਣ ਮਨੁੱਖ ਬਣ ਗਿਆ ਤੇ ਮਨੁੱਖ ਦੇ ਵਿੱਚ ਇਹ ਤੇਰੇ ਕੋਲ ਸਮਾਂ ਹੈ, ਤੂੰ ਭਗਵਾਨ ਬਣ ਸਕਦੇ, ਤੂੰ ਪਰਮਾਤਮਾ ਵਿੱਚ ਅਭੇਦ ਹੋ ਸਕਦਾ ਹੈ। ਪਰ ਇਹ ਤਰਲਾ ਤੇ ਲੈ ਕਿਤੇ, ਤੇਰੀਆਂ ਤੇ ਮੰਗਾਂ ਹੀ ਦੁਨੀਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਰੱਬ ਵਾਲੀ ਤੇ ਮੰਗ ਹੀ ਨਹੀਂ ਤੇਰੇ ਅੰਦਰ। ਆ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਜ ਮੰਗ ਸਾਡੇ ਸਾਹਮਣੇ ਰੱਖੀ ਹੈ ਨਾ, ਮਹਾਰਾਜ ਜੀ ਨੇ ਬੜਾ ਤਰਲਾ ਲਿਆ। ਵੇਖੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਹੀਂ ਕਹਿਣਾ, ਹਰੇਕ ਗੁਰੂ ਸਾਹਿਬਾਨ ਨੂੰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ, ਉਹਨਾਂ ਨੇ ਵੀ ਰੱਬ ਨੂੰ ਮਿਲਣ ਵਾਸਤੇ, ਰੱਬ ਦੇ ਦਰਸ਼ਨਾਂ ਵਾਸਤੇ ਆਪਣੀ ਰਸਨਾ ਤੋਂ ਬਚਨ ਕਹੇ ਨੇ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾ ਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੇਤਾ ਨੀ। ਹੁਣ ਜਿਹੜਾ ਭਉ ਤੇਰਾ ਭਾਂਗ ਸ਼ਬਦ ਵਰਤਿਆ ਨਾ, ਇਹਦੇ ਅਰਥ ਬੜੇ ਕਮਾਲ ਦੇ ਵਿਦਵਾਨਾਂ ਨੇ ਕੀਤੇ। ਨਸ਼ੇ ਤੇ ਹੋਰ ਵੀ ਬਹੁਤ ਨੇ, ਪਤਾ ਨੀ ਅੱਜ ਕਿੰਨੇ ਕਿੰਨੇ ਨਾਂ ਨੇ, ਆਪਾਂ ਦੇ ਨਾਮ ਨੀ ਜਾਣ। ਜਿਹੜਾ ਭੰਗ ਹੈ ਨਾ, ਭੰਗ ਦਾ ਨਸ਼ਾ, ਉਹ ਕਿਉਂ ਮਹਾਰਾਜ ਜੀ ਨੇ ਵਰਤਿਆ?
ਜਿਹੜੇ ਭੰਗ ਪੀਂਦੇ ਸਨ, ਜਦੋਂ ਉਹਨਾਂ ਨੂੰ ਭੰਗ ਦਾ ਨਸ਼ਾ ਚੜ੍ਹ ਜਾਣਾ, ਉਹ ਇੱਕ ਪਾਸੇ ਤੁਰ ਪੈਂਦੇ ਸਨ। ਜੇ ਤੇ ਹੱਸਣਾ ਸ਼ੁਰੂ ਕਰ ਦਿੱਤਾ ਤੇ ਹੱਸੀ ਜਾਂਦਾ ਸੀ ਭੰਗ ਪੀਣ ਵਾਲਾ, ਜੇ ਰੋਣਾ ਸ਼ੁਰੂ ਕਰ ਦਿੱਤਾ ਰੋਈ ਜਾਂਦਾ ਸੀ। ਉਹ ਮਹਾਰਾਜ ਕਹਿਣ ਲੱਗੇ, ਮਹਾਰਾਜ ਮੈਂ ਵੀ ਬਈ ਭੰਗ ਦੀ ਤਰ੍ਹਾਂ ਹੋ ਗਿਆ, ਹੁਣ ਮੇਰੇ ਅੰਦਰ ਇੱਕ ਟਿਕਟਕੀ ਲੱਗੀ ਹੈ, ਮੈਂ ਵੀ ਇੱਕ ਪਾਸੇ ਤੁਰ ਪਿਆ। ਵੀ ਰੱਬ ਜੀ ਇੱਕ ਵਾਰੀ ਤੁਹਾਡੇ ਦਰਸ਼ਨ ਜ਼ਰੂਰ, ਮੈਂ ਕਿਹਾ ਉਸ ਪਾਸੇ ਤੁਰ ਪਿਆ। ਭਉ ਤੇਰਾ ਭੰਗ, ਜਿਹੜਾ ਤੇਰਾ ਡਰ ਪਿਆਰ ਉਹ ਮੇਰੇ ਵਾਸਤੇ ਭੰਗ ਬਣ ਗਿਆ, ਬਸ ਮੈਂ ਇਸ ਪਾਸੇ ਤੁਰ ਪਿਆ, ਹੁਣ ਤੇਰੇ ਦਰ ਤੇ ਮੈਂ ਕਾਸਾ। ਕਾਸਾ ਸ਼ਬਦ ਜਿਹੜਾ ਨਾ, ਉਹ ਤੁਸੀਂ ਜੋਗਿਆਂ ਦਾ ਇਤਿਹਾਸ ਪੜ੍ਹੋ ਤੇ ਛੇਤੀ ਸਮਝ ਆ ਜਾਓ। ਉਹਨਾਂ ਨੇ ਹੱਥ ਵਿੱਚ ਇੱਕ ਭਾਂਡਾ ਫੜਿਆ ਹੁੰਦਾ ਸੀ, ਤੇ ਜਦੋਂ ਵੀ ਸਵਾਣੀ ਕੋਲ ਘਰ ਵਿੱਚ ਮੰਗਣ ਵਿਚਾਰਨਾ, ਉਹ ਅੱਗੇ ਕਾਸਾ ਕਰ ਦੇਣਾ ਵੀ ਇਹਦੇ ਵਿੱਚ ਤੂੰ ਜੋ ਵੀ ਸਬਜ਼ੀ ਪਾਉਣੀ, ਦਾਲ ਪਾਉਣੀ, ਪ੍ਰਸ਼ਾਦ ਜੋ ਕੁ ਪਾਉਣਾ ਪਾ ਦੇ, ਮੈਂ ਆਪੇ ਕਹਿ ਛਕ ਲਵਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਰੱਬ ਜੀ ਮੈਂ ਵੀ ਤੇਰੇ ਦਰ ਤੇ ਕਾਸਾ ਲੈ ਕੇ ਆਇਆ, ਪਰ ਉਹ ਭਾਂਡਾ ਪਤਾ ਕਿਹੜਾ ਹੈ, ਮੈਂ ਹੱਥਾਂ ਨੂੰ ਕਾਸਾ ਬਣਾ ਲਿਆ। ਮੈਂ ਤੇਰੇ ਦਰ ਤੋਂ ਕੋਈ ਰੋਟੀ ਮੰਗਣ ਨਹੀਂ ਆਇਆ, ਮੈਂ ਕੋਈ ਭੋਜਨ ਮੰਗਣ ਨਹੀਂ ਆਇਆ, ਮੈਂ ਕੋਈ ਧਨ ਦੌਲਤ ਮੰਗਣ ਨਹੀਂ ਆਇਆ। ਹੇ ਰੱਬ ਜੀ ਮੈਂ ਤੇ ਤੇਰੇ ਦਰਸ ਨੂੰ ਤੇਰੇ ਦਰਸ਼ਨਾਂ ਦੀ ਦਾਤ ਮੰਗਣ ਵਾਸਤੇ ਆਇਆ, ਮੇਰੇ ਕਾਸੇ ਵਿੱਚ ਇਹ ਦਰਸ਼ਨਾਂ ਦੀ ਦਾਤ ਪਾ। ਫਿਰ ਸ਼ਬਦ ਪੜ੍ਹਦੇ ਹਾਂ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾਸਾ ਕਰ ਕਿੰਨੇ ਹੱਥ ਨੂੰ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰਮੰਗ ਨੀਤਾ ਨੀਤ, ਹਰ ਰੋਜ਼ ਮੈਨੂੰ ਭੁੱਖ ਲੱਗੀ ਤੇਰੇ ਦਰਸ਼ਨਾਂ ਦੀ। ਉਹ ਬਚਨ ਮਹਾਰਾਜ ਜੀ ਅੱਜ ਕਹਿੰਦੇ ਪਏ ਨੇ, ਮਨ ਲੋਚੈ ਹਰ ਮਿਰਨ ਕੋ ਕਿਉਂ ਦਰਸ਼ਨ ਪਏ, ਮੇਰਾ ਮਨ ਲੋਚਦਾ ਪਿਆ, ਮੇਰੇ ਮਨ ਦੀ ਇੱਛਾ ਰੱਬ ਜੀ ਕਿਵੇਂ ਤੇਰੇ ਕਿਉਂ ਦਰਸ ਨੇ, ਕਿਵੇਂ ਤੇਰੇ ਦਰਸ਼ਨ ਪੈ ਸਕਦੇ, ਕਿਵੇਂ ਤੇਰੇ ਦਰਸ਼ਨ ਹੋ ਸਕਦੇ। ਤੇ ਮੈਂ ਇੱਕ ਬੇਨਤੀ ਕਰਾਂ, ਜੋ ਸਾਡੀ ਹਾਲਤ ਆਪਣੀ ਇੰਜ ਕਹਿ ਲਈਏ ਵੀ ਆਪਾਂ ਸਾਰੇ ਭਾਵੇਂ ਤੁਸੀਂ ਗੁਰਦੁਆਰੇ ਆਉਂਦੇ ਹੋ, ਭਾਵੇਂ ਮੈਂ ਆਣ ਕੇ ਅਰਦਾਸਾਂ ਕਰਦਾ, ਸਾਡੀ ਅਰਦਾਸ ਪਤਾ ਕੀ ਹੈ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਚੇਤੇ ਕਰਾ ਲਓ, ਸੁਖਮਣੀ ਸਾਹਿਬ ਜੀ ਦੇ ਅਰਥ ਤੁਸੀਂ ਬੜੇ ਸੌਖੇ ਸਮਝਦੇ। ਮਹਾਰਾਜ ਜੀ ਕਹਿਣ ਲੱਗੇ ਵੀ ਰੋਜ਼ ਸਿੱਖ ਸੰਗਤਾਂ ਆਉਂਦੀਆਂ ਨੇ, ਅੱਜ ਵੀ ਕੋਈ ਸਿੱਖ ਆਇਆ। ਕਹਿਣ ਲੱਗਾ, ਮਹਾਰਾਜ ਜੀ ਮੰਗ ਮੰਗਣ ਵਾਸਤੇ ਆਏ ਹਾਂ। ਕਹਿਣ ਲੱਗੇ, ਦੱਸੋ ਕੀ ਚਾਹੀਦਾ? ਕਹਿਣ ਲੱਗੇ, ਚਾਰ ਪਦਾਰਥ ਦੇ ਦਿਓ। ਮਹਾਰਾਜ ਕਹਿਣ ਲੱਗੇ, ਸਾਧ ਜਨਾਂ ਦੀ ਸੇਵਾ ਕਰਿਆ, ਸੰਤਾਂ ਦੀ ਸੇਵਾ ਕਰਿਆ। ਦੂਸਰਾ ਆਇਆ, ਕਹਿਣ ਲੱਗਾ, ਮਹਾਰਾਜ ਜੀ ਮੈਂ ਤੇ ਦੁੱਖਾਂ ਤੋਂ ਬੜਾ ਦੁਖੀ ਹੈ, ਮੇਰੇ ਦੁੱਖ ਕੱਟੇ ਜਾਣ। ਮਹਾਰਾਜ ਕਹਿਣ ਲੱਗੇ, ਸੰਗਤ ਵਿੱਚ ਸੇਵਾ ਕਰਿਆ ਕਰ। ਤੀਸਰਾ ਆਇਆ, ਕਹਿਣ ਲੱਗਾ, ਮਹਾਰਾਜ ਜੀ ਜੰਮਣ ਮਰਨ ਕੱਢ ਦਿਓ। ਕਹਿਣ ਲੱਗੇ, ਗੁਰਮੁਖਾਂ ਦੀ ਸੰਗਤ ਕਰਕੇ ਨਾਮ ਜਪਿਆ ਕਰ। ਕਹਿਣ ਲੱਗੇ, ਉਹ ਵੀ ਹੋ ਜਾਏਗਾ। ਚੌਥਾ ਆਇਆ, ਮਹਾਰਾਜ ਜੀ ਸੋਭਾ ਹੋ ਜਾਏ। ਮਹਾਰਾਜ ਕਹਿੰਦੇ, ਭਗਵਾਨ ਦੀ ਭਗਤੀ ਕਰਿਆ ਕਰ, ਸੋਭਾ ਹੋ ਜਾਏਗੀ। ਇਹ ਦਾਤਾਂ ਲੈ ਕੇ ਤੇ ਚਲੇ ਗਏ। ਇੱਕ ਪੰਜਵਾਂ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਉਹ ਵੀ ਮਹਾਰਾਜ ਜੀ ਦੇ ਸਾਹਮਣੇ ਖਲੋ।

ਨੇ ਅੱਜ ਤੂੰ ਪਹਿਲਾ ਸਿੱਖ ਹੈ ਜਿਹੜੇ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਹਾਂ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਮੈਂ ਤੇਰੇ ਤੋਂ ਸਦਕੇ ਜਾਵਾਂ। ਤੇ ਜਿਹੜਾ ਰੱਬ ਦੇ ਦਰਸ਼ਨਾਂ ਦੀ ਮੰਗ ਮੰਗਦਾ ਹੈ ਨਾ, ਸੱਚ ਜਾਣਿਆ ਜੇ ਜਿੱਥੇ ਰੱਬ ਆ ਜਾਏ ਨਾ, ਉੱਥੇ ਦੁਨੀਆਂ ਦੀਆਂ ਸਾਰੀਆਂ ਦਾਤਾਂ ਆਪਣੇ ਆਪ ਹੀ ਆ ਜਾਣ। ਅਸੀਂ ਦਾਤੇ ਨੂੰ ਨਹੀਂ ਮੰਗਦੇ, ਅਸੀਂ ਦਾਤਾਂ ਮੰਗਦੇ। ਉਹ ਅਸ਼ਟਪਦੀ ਦਾ ਇੱਕ ਪਦਾ ਹੈ, ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾਂ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਤੇ ਕੀ ਕਰੇ ਜੀ, ਨਾਨਕ ਤਾਂ ਕੇ ਬਲ ਬਲ ਜਾਸਾ। ਮਹਾਰਾਜ ਕਹਿਣ ਲੱਗੇ, ਮੈਂ ਤੇਰੇ ਤੋਂ ਬਲਹਾਰ ਜਾਨਾ, ਸਦਕੇ ਜਾਨਾ। ਉਹ ਭਲਿਆ ਰੱਬ ਦੇ ਦਰਸ਼ਨਾਂ ਦੀ ਮੰਗ ਸਭ ਤੋਂ ਵੱਡੀ ਮੰਗ ਆ। ਸੱਚ ਜਾਣੀ, ਜਿਹਨੇ ਰੱਬ ਨੂੰ ਮੰਗ ਲਿਆ ਨਾ, ਉਹਨੂੰ ਇੱਕ ਇੱਕ ਦਾਤਾ ਮੰਗਣ ਦੀ ਲੋੜ ਨਹੀਂ, ਸਭ ਦਾਤਾਂ ਦੇ ਘਰ ਦੇ ਵਿੱਚ ਆ ਜਾਂਦੀਆਂ ਹਨ। ਅੱਜ ਉਸੇ ਦਾਤ ਦੀ ਮਹਾਰਾਜ ਨੇ ਮੰਗ ਕੀਤੀ, ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ। ਮੇਰੇ ਮਨ ਦੀ ਇੱਛਾ, ਰੱਬ ਜੀ ਕਿਵੇਂ ਤੁਹਾਡੇ ਦਰਸ਼ਨ ਹੋਣ। ਮੈਂ ਲੱਖ ਵੜੱਤੇ ਸਾਹਿਬਾਂ ਜੇ ਬਿੰਦ ਬੁਲਾਈ। ਲੱਖ ਵੜੱਤੇ ਦੇ ਅਰਥ ਪਤਾ ਕੀ ਕੀਤੇ ਨੇ? ਕਹਿਣ ਲੱਗੇ, ਕਿਸਾਨ 6 ਮਹੀਨੇ ਖੇਤੀ ਕਰਦਾ ਨਾ, 6 ਮਹੀਨਿਆਂ ਬਾਅਦ ਜਦੋਂ ਕਣਕ ਵੱਢ ਕੇ ਉਹ ਵੇਚ ਕੇ ਆਉਂਦਾ ਤੇ ਤਨ ਦੌਲਤ ਨਾਲ ਆਪਣੀਆਂ ਜੇਬਾਂ ਭਰ ਲੈਂਦਾ ਤੇ ਫਿਰ ਛਾਤੀ ਤੇ ਹੱਥ ਮਾਰ ਕੇ ਕਹਿੰਦਾ, ਮੈਂ ਇੰਨਾ ਕੁਝ ਵੱਟ ਕੇ ਲੈ ਕੇ ਆਇਆ, ਖੱਟ ਕੇ ਲੈ ਕੇ ਆਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਰੱਬ ਜੀ, ਜੇ ਇੱਕ ਵਾਰੀ ਤੇਰੇ ਦਰਸ਼ਨਾਂ ਦੀ ਮੈਨੂੰ ਝਲਕ ਮਿਲ ਜਾਏ ਤੇ ਮੈਂ ਵੀ ਛਾਤੀ ਤੇ ਹੱਥ ਮਾਰ ਕੇ ਕਵਾਂਗਾ, ਮੈਂ ਲੱਖਾਂ ਕਮਾ ਕੇ ਲੈ ਕੇ ਆਇਆ। ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਬੁਲਾਈ ਆ, ਇੱਕ ਖਿਰ ਜਿੰਨਾ ਸਮਾਂ ਵੀ ਤੂੰ ਆਪਣੇ ਚਰਨਾਂ ਵਿੱਚ ਬੁਲਾ ਲੈ, ਮੈਂ ਚਾਰੇ ਕੁੰਡਾ ਭਾਲੀਆਂ, ਤਦ ਜੇਵੜ ਨਾ ਸਾਈਆਂ ਦਾਤਿਆ, ਮੈਂ ਚਾਰੇ ਦਿਸ਼ਾਵਾਂ ਵਿੱਚ ਘੁੰਮ ਫਿਰ ਕੇ ਵੇਖ ਲਿਆ, ਤੇਰੇ ਵਰਗਾ ਦਾਤਾ ਮੈਨੂੰ ਇਸ ਸੰਸਾਰ ਵਿੱਚ ਸਾਈਆਂ ਨਹੀਂ ਹੋ ਮਿਲਿਆ। ਮੈਂ ਦੱਸੇ ਹੋ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਇਆ? ਹੇ ਸੰਤ ਜਨੋ, ਬੰਦਗੀ ਕਰਨ ਵਾਲਿਓ, ਮੈਨੂੰ ਦੱਸੋ, ਹੇ ਸਤਿਗੁਰੂ ਜੀ ਦੱਸੋ, ਉਹ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ? ਤੇ ਅੱਗੋਂ ਜਵਾਬ ਦਿੱਤਾ ਸਤਿਗੁਰਾਂ ਨੇ, ਆਹ ਕੰਮ ਕਰਿਆ ਕਰ, ਕਿਹੜਾ ਮਨ ਅਰਪੇ ਹੋ, ਹਉਮੈ ਤਜਹੋ, ਇਤ ਪੰਥ ਜਲਾਈਆ। ਮਹਾਰਾਜ ਕਹਿਣ ਲੱਗੇ, ਜੇ ਰੱਬ ਨੂੰ ਮਿਲਣਾ ਹੀ ਨਾ ਤੇ ਆਪਣਾ ਮਨ ਜਿਹੜਾ ਹੈ ਉਹ ਗੁਰੂ ਦੇ ਹਵਾਲੇ ਕਰ ਦੇ, ਆਪਣੇ ਅੰਦਰ ਦੀ ਹੋਂ ਨੂੰ ਛੱਡ ਦੇ। ਮੈਂ ਇੱਕ ਪਿਛਲੇ ਦਿਨ ਉਦਾਹਰਨ ਦਿੱਤੀ ਸੀ, ਬੁੱਲੇ ਸ਼ਾਹ ਦੇ ਕੋਲ ਉਹਨਾਂ ਦਾ ਸੱਜਣ ਚੇਲਾ ਮਿੱਤਰ ਆਇਆ, ਕਹਿਣ ਲੱਗੇ, ਮਹਾਰਾਜ ਅੱਲਾ ਖੁਦਾ ਪਰਮਾਤਮਾ ਕਿਵੇਂ ਮਿਲੇ? ਉਹ ਕਹਿਣ ਲੱਗੇ, ਖਜੂਰ ਤੇ ਚੜ ਜਾ। ਉਹ ਖਜੂਰ ਤੇ ਚੜ ਗਿਆ, ਜਦੋਂ ਅੱਧ ਵਿੱਚ ਗਿਆ ਨਾ, ਹੱਥ ਛੁੱਟਿਆ, ਥੱਲੇ ਡਿੱਗ ਪਿਆ। ਠੱਗਲੇ ਡਿੱਗਦਿਆਂ ਸਾਰ ਉਹਦੀ ਜ਼ਬਾਨ ਤੋਂ ਬਚਨ ਨਿਕਲਿਆ ਸੀ, ਮੈਂ ਮੂਆ। ਤੇ ਕਹਿਣ ਲੱਗੇ ਬੁੱਲੇ ਸ਼ਾਹ, ਕਹਿਣ ਲੱਗੇ, ਤੇਰੀ ਗੱਲ ਦਾ ਜਵਾਬ ਮਿਲ ਗਿਆ, ਰੱਬ ਕਿਵੇਂ ਮਿਲਦਾ? ਪੁੱਛਿਆ ਜੀ ਕਿਵੇਂ? ਕਹਿਣ ਲੱਗੇ, ਮੈਂ ਮੂਆ, ਤੂੰ ਹੂਆ। ਬਸ ਜਦੋਂ ਮੈਂ ਮਰ ਗਈ ਨਾ, ਉਦੋਂ ਹੀ ਤੂੰ ਆਉਣੇ, ਪਰਮਾਤਮਾ ਨੇ ਆਉਣੇ। ਉਹ ਬਚਨ ਅੱਜ ਮਹਾਰਾਜ ਜੀ ਕਹਿੰਦੇ ਨੇ, ਮਨ ਅਰਪੇ ਹੋ, ਹਉਮੈ ਤਜੋ, ਅੰਦਰ ਦੀ ਹਉ ਨੂੰ ਛੱਡ ਦੇ, ਇਤ ਪੰਥ ਚੁਲਾਈਏ, ਇਸ ਰਸਤੇ ਤੇ ਤੁਰ, ਨਿਤ ਸੇਵੀ ਹੋ ਸਾਹਿਬ ਆਪਣਾ, ਸਤਸੰਗ ਮਿਲਾਈਆ, ਨਿਤ ਪਰਮਾਤਮਾ ਨੂੰ ਸੇਵਿਆ ਕਰ, ਗੁਰੂ ਦੀ ਸੰਗਤ ਕਰਿਆ ਕਰ, ਇਸ ਢੰਗ ਦੇ ਨਾਲ ਮਿਲੇਗਾ। ਅੱਗੇ ਮਹਾਰਾਜ ਜੀ ਕਹਿੰਦੇ, ਸਭੇ ਆਸਾ ਪੂਰੀਆ ਗੁਰਮਹਿਲ ਬੁਲਾਏ। ਜਦੋਂ ਰੱਬ ਆਪਣੇ ਘਰ ਦੇ ਵਿੱਚ ਬੁਲਾ ਲੈਂਦਾ ਨਾ, ਫਿਰ ਸਾਡੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ। ਤਦ ਜੇਵੜ ਹੋਰ ਨਾ ਸੁਝੇ, ਮੇਰੇ ਮਿੱਤਰ, ਗੋਸਾਈਆ ਹੈ ਧਰਤੀ ਦੇ ਮਾਲਕ ਪਰਮਾਤਮਾ, ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਉਹ ਸੁਝਦਾ ਜਿਹਦੇ ਦਰ ਤੇ ਜਾ ਕੇ ਮੈਂ ਮੰਗਾਂ। ਇਸੇ ਕਰਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਿਸੇ ਹੀ ਕੋਈ ਕੋਏ ਮੰਜਨ ਬਾਣੀ ਇੱਕ ਤੂੰ। ਉਸ ਪਰਮਾਤਮਾ ਦੇ ਦਰਸ਼ਨਾਂ ਦਾ ਚਾਹ ਪੈਦਾ ਹੋ ਜਾਏ ਨਾ, ਬੰਦਾ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ, ਇੱਕ ਦਿਨ ਗੁਰੂ ਦੀ ਕਿਰਪਾ ਦੇ ਨਾਲ ਟੁੱਟਿਆ ਹੋਇਆ ਬੰਦਾ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦਾ, ਦਰਸ਼ਨ ਹੋ ਜਾਂਦੇ ਨੇ ਤੇ ਬੰਦੇ ਦਾ ਆਉਣਾ ਸਫਲਾ ਹੋ ਜਾਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Good morning, sir. Good to see you.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਇ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਹੀ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰ ਸਿੱਖੀ ਕੇ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਤਿਮੈ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਤੇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਰੂਪ ਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਮਾਣਿਓ ਕਿ ਮਾਨਤਾਣਿਓ ਕਿ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਤ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤੇਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਅੰਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵ ਕਾਰਥਿਕ ਮੂਰਤੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਾਸਤੇ $1,000 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਬੀਬੀ ਮਠਾਲੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਾ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਘਰ ਦੇ ਸੇਵਕ ਮਲਕੀਤ ਸਿੰਘ ਮੰਡੇਰ ਦੀ ਸਲਾਨਾ ਯਾਦ ਵਿਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਵਿਸ਼ਰੀ ਆਤਮਾ ਨੂੰ ਵਾਸਤਮਕ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿਚ ਪਰਿਵਾਰ ਵਿਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਤਿ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹੇ ਨਾਮ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਹੈ, ਕਰ ਤੇਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰ ਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇ ਮਨੁਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਭਲ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣੀਆਂ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਾਹੁਚਾ, ਸਜੜੇ ਨਿਤ ਪਵਨ, ਸਜਣ ਹਾਰਾ ਸਿਮਰੀਐ, ਨਾਨਕ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਖ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾ, ਛੇਤੀ ਵਾਰੀ ਮਾਹੋ ਹੋਵਾ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਭੂਤ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੁੰਦਰਾਏ ਪੂਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ। ਸਹਿਸ ਸਭ ਨੈਨ ਨਨ ਨੈਨ ਹੈ ਤੋਹੇ ਕਾ, ਸਹਿਸ ਮੂਰਤ ਨਾਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ, ਸਹਿਸ ਸਭ ਗੰਧ ਵਿਚਲਤ ਮੋਹੀ। ਸਮੇ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਬਿਨੋ ਮੋਹੇ ਆਹੀ ਤੇ ਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਉ, ਹੋਏ ਜਾਤੇ ਤੇਰੇ ਨਾਲ ਵਾਸਾ। ਰਾਗ ਗਾਉੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਤਖਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਇ। ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸੋਲੇ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਇਸ ਵਕਤ ਆਪ ਜੀ ਦੇ ਪਾਵਨ ਭਗਤ ਸਰੂਪ ਸੱਚਖੰਡ ਵਿਖੇ ਲੈ ਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ। ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼

ਜਵਾ ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਬੈਠਕੇ ਵਿੱਚ ਬੈਠ ਕਰਕੇ ਪਾਵਨ ਗੁਰਮੰਤਰ ਦੇ ਜਾਪ ਕੀਤੇ ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 671 ਅਤੇ 672 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨਿਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ ਤਨ ਮਾਹਿ ਮਿਟਾਵਉ। ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੀਸ਼ ਸੂਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨੇਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੂਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ।
अनक बिघन जय आये संगारे, हर का नाम तत्काल उदारे, अनक ज्यों जन्मै मर जाम, नाम जपत पावै बिसराम। हौ मैला मल कब हुना धोवै, हर का नाम कोट पाप खोवै, ऐसा नाम जपहु मन रंग, नानक पाइय साधकै संग। जिह मार्ग की गने जाहि न कोसा, हर का नाम ऊहा संग तोसा, जिह पेंडे महांद गुबारा, हर का नाम संग उजियारा। जहां पंथ तेरा को न सियानु, हर का नाम तह नाल पछानु, जय महाभयान तप तबौ काम, तय हर के नाम की तुम ऊपर श्याम। जहां तिरखा मन तुझ आकर्ष है, तह नानक हर हर अमृत बरख है। भगत जना की बरतन नाम, संत जना कै मन बिसराम, हर का नाम दास की ओट, हर कै नाम उदरे जन कोट। हर जस करत संत दिन रात, हर हर औखद साधक मात, हर जन कै हर नाम निधान, पार ब्रह्म जन कीनो दान। मन तन रंग रते रंग एक है, नानक जन कै बिरत बिबेक है, हर का नाम जन को मुक्त जुगत, हर कै नाम जन को त्रिपत भुगत। हर का नाम जन का रूप रंग, हर नाम जपत कब परे न भंग, हर का नाम जन की वडे आई, हर कै नाम जन शोभा पाई, हर का नाम जन को भोग जोग, हर नाम जपत कछ नाहे बियोग। जन राता हर नाम की सेवा, नानक पूजे हर हर देवा, हर हर जन कै मालक जीना, हर धन जन को आप प्रभ दीना। हर हर जन कै ओट सदानी, हर प्रताप जन अवर न जानी, ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै, हर की भगत मुकत बहु करे। नानक जन संग केते तरे, पार जात ए हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिदवस है, संत प्रताप दुरत सब नस है, संत का संग वड भागी पाई है, संत की सेवा नाम ते आई है। नाम तुल कश अवर न होए, नानक गुरमुख नाम पावे जन कोए। सलोक बहु शास्त्र बहु सिमरती, पेखे सर्ब टंडोल पूजस नाही, हर हरे नानक नाम अमूल अष्टपदी। जाप तप ज्ञान सब ध्यान, खट शास्त्र सिमरत वख्यान, योग अभ्यास कर्म धर्म क्रिया, सगल त्याग बन वधे फिरिया। अनेक प्रकार किए बहु जतना, पुन दान होमे बहु रतना, शरीर कटाए होमे कर राती, वर्त नेम करे बहु पाती। नहीं तुल राम नाम विचार, नानक गुरमुख नाम जपिए एक बार। नौ खंड प्रथमी फिरे, चिर जीव महा उदास तपी सरथी वै, अगन माहे होमत प्राण, कनक अशव हैवर भूम दान। नेवली कर्म करे बहु आसन, जैन मार्ग संयम अत साधन, निमख निमख कर शरीर कटावै, तौपी होमे मैल न जावै, हर के नाम समसर कश नाहे, नानक गुरमुख नाम जपत गत पाहे। मन कामना तीरथ दे छुटै, गर्भ गुमान न मन ते हुटै, सोच करै दिनस अर रात, मन की मैल न तन ते जात। इस देही कौ बहु साधना करै, मन ते कबहु न बिखिया टरै, जल धोवै बहु देह अनीत, सुध कहाँ होए काची पीत। मन हर के नाम की महिमा ऊच, नानक नाम उदरे पतत बहु मूच। बहुत सियाणप जम का पव ब्यापै, अनेक जतन कर त्रिशन न त्रापै, पेख अनेक अगन नहीं बुझै, कोट उपाव दरगह नहीं सिजै। छूट सनाही ऊब पयाल, मुहे ब्यापै माया जाल, अवर करतूत सगली जम डानै, गोविंद भजन बिन दिल नहीं मानै। हर का नाम जपत दुख जाए, नानक बोलै सहज सुभाए, चार पदार्थ जे को मांगै, साध जना की सेवा लागै। जेको अपना दुख मिटावे, हर हर नाम हृदय सद गावे, जेको अपनी सोभा लोरै, साध संग ए होमै शोरै। जेको जन्म मरण ते डरै, साध जना की सरणी परै, जिस जन को प्रभ दर्स प्यासा, नानक ताके बल बल जासा। सगल पुरख मै पुरख प्रधान, साध संग जाका मिटै अभिमान, आपस को जो जाने नीचा, सो गनिय सब ते ऊंचा, जाका मन होए सगल किरीना, हर हर नाम तिन घट घट चीना। मन अपने ते बुरा मिटाना, पेखै सगल सृष्ट साजना, सुख दुख जन सम दृष्टेता, नानक पाप पुन नहीं लेपा। निर धन कौ धन तेरो नाउ, थावे कौ नाउ तेरा थाउ, ने माने कौ प्रभ तेरो मान, सगल कटा को देव दान। करण करावन हार सुआमी, सगल कटा के अंतर जमी, अपने गत मित जानो आपे, आपन संग आप प्रभ राते।
ਤੁਮਰੀ ਉਸਤਤ ਤੁਮਦੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਿਹ ਖਟ ਵਸੈ ਹਰ ਨਾਮ ਸਲੋਕ ਨਿਰਗੁਨਿਆ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨੇ ਬਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਿਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣ ਤੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਆਗ ਗੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਸ਼ ਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸਿਉ ਪ੍ਰੀਤ ਬਲੂਆ ਕੀ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀਨਾ ਦੇ ਦਸ ਪੀ ਹਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਹੋ ਕੀਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਤਿਸੇ ਆਗਿਆ ਰੱਖੈ ਪ੍ਰਭ ਕੀ ਆਗਿਆ ਮਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੇ ਉਹ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਹੋ ਹਾਸ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਣ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਆਰਜਾ, ਸਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਰ ਪ੍ਰਭੂ ਪ੍ਰਬੀਨ, ਬਾਹਰ ਪੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸਿੱਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੇ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥੰਤ ਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ, ਨਾਨਕ ਪ੍ਰਭ ਸਰਨ ਅਗਤੀ ਕਰ ਪ੍ਰਸਾਦ ਗੁਰਦੇਵ, ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਈ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰਉ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੈ, ਤਿਸੇ ਤਿਆਗ ਕਤ ਅਵਰ ਲੁਭਾਵੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ, ਹੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭ ਉਚੇ, ਜਿਹ ਪ੍ਰਸਾਦ ਭਾਈ ਦੁਰਲਭ ਦੇ, ਨਾਨਕ ਤਾਕੀ ਭਗਤ ਕਰੇ, ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਕ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠਤ ਸਦ ਤਿਸੈ ਧਿਆਈ, ਤਿਸੈ ਧਿਆਈ ਜੋ ਏਕ ਅਲਖੈ, ਇਹਾਂ ਉਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਬਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਤੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ, ਗੁਰਪ੍ਰਸਾਦ ਨਾਨਕ ਜਸ ਕਾ ਹੈ, ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਭੇਖੈ ਬੇਸਮਾਦ, ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ, ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ,
ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਉ ਰਾਚੋ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸੁ, ਪ੍ਰਭੁ ਦਇਆ ਤੇ ਕਮਲ ਬਿਗਾਸੁ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ, ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁ ਗਿਆਨ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਭਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ, ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨਕਤ ਹੂੰ ਤਾਵੈ, ਸਾਧ ਸੰਗ ਆਸਥੇ ਤੋ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਕੈ ਸੰਗ ਨ ਕਬਹੂ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰਸ ਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ, ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੁਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨ ਮੰਤੇ ਬਿਸਰੈ, ਸਾਧ ਸੰਗ ਸਰਪਨ ਨਿਸਤਰੈ, ਸਾਧ ਕੈ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਅਗੇ ਪਖਿਆਨੈ, ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,
ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी कह गरीबी समाहा ब्रह्म ज्ञानी पर उपकार उमाहा ब्रह्म ज्ञानी कह नाही तंदा ब्रह्म ज्ञानी ले तावत बंदा ब्रह्म ज्ञानी कह होय सो भला ब्रह्म ज्ञानी सो फल फला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कह एक कह रंग ब्रह्म ज्ञानी कह बसै प्रभ संग ब्रह्म ज्ञानी कह नाम आधार ब्रह्म ज्ञानी कह नाम परवार ब्रह्म ज्ञानी सदा सद जागत ब्रह्म ज्ञानी अहंग बुद्ध त्यागत ब्रह्म ज्ञानी कह मन परमानंद ब्रह्म ज्ञानी कह कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह होय अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड़ प्रताप ब्रह्म ज्ञानी का दर्श बड़ भागी पाई है ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथिया न जाय अध्याखर ब्रह्म ज्ञानी सर्व का ठाकुर ब्रह्म ज्ञानी की मेहत कौन बखाने ब्रह्म ज्ञानी की गात ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का करता ब्रह्म ज्ञानी सद जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी सलोक उतार जो अंतर नाम सर्व मै पिख है भगवान निमख निमख ठाकुर नमस्कार है नानक ओह अपरस सगल निस्तार है अष्टपदी मिथ्या नाही रसना परस मन में प्रीत निरंजन दरस परत्र रूप न पेख नेत्र साध की टहल संत संग हेत करना सुने काहू की निंदा सब पे जाने आपस को मंदा गुरु प्रसाद बिख्या पर हरे मन की भाषना मन ते टरै इंद्री जेत मंच दुख ते रहत नानक कूट मध्ये को ऐसा अपरस वैष्णो सो जिस ऊपर सो प्रसन्न बिस्न की माया ते हुए भिन्न कर्म करत हो वै नह कर्म तिस वैष्णो का निर्मल धर्म काहू फल की इच्छा ने बाचे केवल भगत कीर्तन संग रचे मान तन अंतर सिमरन गोपाल सब ऊपर होवत कृपाल आप दृढ़ अवरा नाम जपावे नानक ओ वैष्णो परम गत पावे भगवती भगवंत भगत का रंग सगल त्याग दुष्ट का संग मन ते बिनसै सगला भरम कर पूजे सगल पार ब्रह्म साध संग पापा मालक हुवै तिस भगवती की मत उत्तम होवै भगवंत की टहल करै नित नीत मान तन अर्पै बिसन प्रीत हर के चरण हृदय बसावै नानक ऐसा भगवती भगवंत को पावै सो पंडित जो मन प्रबोधै राम नाम आत्म मैं सोधै राम नाम सार रस पीवै उस पंडित कहे उपदेश जग जीवै हर की कथा हृदय वसावै सो पंडित फिर जो न आवै वेद पुराण सिमरत बूझै मूल सुख मैं जाने असथूल चौह वर्णा को दे उपदेश नानक उस पंडित को सदा आदेश बीज मंत्र सर्व को ज्ञान चौवर नाम है जपै को नाम जो जो जपै तिसकी गत होए साध संग पावे जन कोए कर कृपा अंतर उर तारे पास प्रेत मुगद पाथर खौ तारे सर्व रोग का औखद नाम कल्याण रूप मंगल गुण गाम काहू जुगत कित न पाइय धर्म नानक तिस मिले जिस लिखिया तुर कर्म जिस कह मान पार ब्रह्म का निवास तिसका नाम सत रामदास आत्म राम तिस नदरी आया दास संतन पाए तिन पाया सदा निकट निकट हर जान सो दास दर गए प्रवान अपने दास को आप कृपा करे तिस दास को सब सोजी परै सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सो कहावै तैसा हरख तैसा उस सोग सदा आनंद तह नहीं बियोग तैसा सुवर्ण तैसी उस माटी तैसा अमृत तैसी बेख खाटी तैसा मान तैसा अभिमान तैसा रंग तैसा राजान जो वरताए साई जुगत नानक ओह पुरख कही है जीवन मुक्त
ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੇ ਸਹ ਤਿਨ ਨਾਉ ਅਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਆਨੰਤ ਤਰੰਗ ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬਕਾ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪਹਿ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਕ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ ਭ੍ਰਮ ਆਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋ ਕੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਭਿਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਾਖਿਆ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੇ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠ ਤਹੀ ਕਾਹੇ ਕਈ ਕੋਟ ਕਾਲੈ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਪਾਉਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਪ੍ਰਭ ਕੋ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਧ ਸਾਧ ਸੁਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਨੈ ਜਲ ਸਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਭਰਮੇ ਭੂਲਾ ਦੈ ਦਸਤਾਵੈ ਨਿਮਖ ਮਾਹੇ ਚਾਰ ਕੁੰਡ ਫਿਰਾਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਖਿਨ ਮੈਂ ਕੀਟ ਕੀ ਮਨੀ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੈ ਦਸ ਪ੍ਰਗਟਾਵੈ ਜਾਕੋ ਆਪਣੇ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼
ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸਕਾ ਬਲ ਨਾਹੀ ਸਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਰੰਗ ਹਰਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਪ ਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਨ।

ਵਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜਿਉ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਾਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜਿਉ ਤਸ ਮਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਗੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ ਸਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸਕਰ ਮਨੁਖ ਉਪਰ ਕਰੇ ਆਸ ਪਲ ਪੀਤਰ ਤਾਂਗਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੋਂ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੁ ਕੈਸੇ ਗਾਵੈ ਆਪ ਸੁਕਾਉ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੁ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਕ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜਿਉ ਕੇ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਛ ਉਸ ਕਾ ਉਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕੈ ਸੋਏ ਆਪਣੇ ਚਲੇ ਤੋ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੂਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੂਖਨ ਆਰ ਜਾ ਕਟੈ ਸੰਤ ਕਹਿ ਦੂਖਨ ਜਮਤੇ ਨਹੀਂ ਛੁਟੈ ਜਾ ਕਹਿ ਸੰਤ ਕਹਿ ਦੂਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੂਖਨ ਸੁਖ ਸਭ ਜਾਏ ਸੰਤ ਕਹਿ ਦੂਖਨ ਨਰਕ ਮੈਂ ਪਾਏ ਸੰਤ ਕਹਿ ਦੂਖਨ ਮਤ ਹੋਏ ਮਲੀਨ ਸੰਤ ਕਹਿ ਦੂਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕਹਿ ਦੂਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਨ ਤੇ ਮੁਖ ਪਵੈ ਸੰਤਨ ਕੈ ਦੂਖਨ ਕਾਗ ਜਿਉ ਲਵੈ ਸੰਤਨ ਕੈ ਦੂਖਨ ਸਰਪ ਜਿਉਨ ਪਾਏ ਸੰਤ ਕਹਿ ਦੂਖਨ ਤਿਰਗਤ ਜਿਉਨ ਕਿਰਮਾਏ ਸੰਤਨ ਕਹਿ ਦੂਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੂਖਨ ਸਭ ਕੋ ਛਲੈ ਸੰਤ ਕਹਿ ਦੂਖਨ ਤੇਜ ਸਭ ਜਾਏ ਸੰਤ ਕਹਿ ਦੂਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਹੇ
संत का निंदक महा आतताई, संत का निंदक खेना टेकन न पाई, संत

ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਧੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ, ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਤੰਤਰ ਤੇ ਥੋਥਾ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ਼ਨਾ ਹੈ, ਆਪਣ ਬੀਜ ਆਪੇ ਹੀ ਖਾ ਹੈ, ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਸੰਤ ਕਾ ਦੁਖੀ ਇਉ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਈਦਨ ਨਹੀਂ ਭਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਮੁਆੜ ਤਿਲ ਖੇਤ ਮਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋਤ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੈ ਦੁਖ ਨ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ, ਕਿਰਤ ਨਾ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਏ, ਸਭ ਗਟ ਤਿਸ ਗਿਓ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ, ਸਭ ਕਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡਭਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਭਉ ਜਾਏ, ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਬ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰੱਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹੇ ਜੀਓ, ਨੈਨੋ ਪੇਖੋ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ, ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਤ ਉਤ ਕੀਓ ਸੋਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿ ਤੋ, ਸਰਬ ਰੋਗ ਤੇ ਹਰ ਜਨ ਰਹਿ ਤੋ, ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਮਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹੋਂ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਾਉ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਵਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਕਹੀ ਸੰਤ ਇਧਰ ਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕਾਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਚੀ ਦ੍ਰਿਸ਼ਟ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾਨੇ ਤਰਫ ਹੋਰ ਤਿਸਕਾ ਮੰਤਰ ਨ ਜਾਣੇ ਹੋਰ ਆਨੰਦ ਰੂਪ ਮੰਗਲ ਸਾਧ ਜਾ ਕਹਿ ਸਰਵ ਥੋਕ ਸੁਣੀਏ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਾਨ ਦਾਸ ਨਾਮ ਤੇ ਆਵੈ ਸੇ ਤੇਹ ਗੁਣ ਮੈਂ ਜਾਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਬਿਨਾਸੀ ਏਕ ਓੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੇ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤੁ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਓਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਾਨ ਜਾਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰੇਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੈ ਬਜਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾਕੇ ਸੰਗ ਤਰੈ ਸੰਸਾਰ ਜਾਨਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਖੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਬਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰੂ ਕਾ ਸੇਵਕ ਆਗਿਆਕਾਰੀ ਠਾਕੁਰੂ ਕਾ ਸੇਵਕ ਸਦਾ ਪੁਜਾਰੀ ਠਾਕੁਰੂ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰੂ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਾਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਹਤ ਕੋਈ ਨਾ ਲਾਖੈ
प्रभु के सेवक कौ को ना पहुचे, प्रभु के सेवक ऊचते ऊचे, जो प्रभु अपनी सेवा लाया, नानक सो सेवक दै दिस प्रगटाया। निकी कीरी में कल राख है, भस्म कर लश्कर कोट लख है, जिसका शासन काटते आप, ताको राखत देकर हाथ, मानस जतन करत बहु भांत, तिसके करत बिरथे जात, मारे न राख है अवर न कोए, सर्ब जिया का राखा सोए, काहे सोच करे रे प्राणी, जप नानक प्रभ अलख विडाणी, बारंग बार बार प्रभ जपी है, पी अमृत ए मन तन तृपी है, नाम रतन जिन गुरमुख पाया, तिस किश अवर नाही दृष्ट आया, नाम धन नामो रूप रंग, नामो सुख हर नाम का संग, नाम रस जो जान तृप ताने, मान तन नामे नाम समाने, उठत बैठत सुवत नाम, कहो नानक जन कै साध काम, बोलो जस जे बादन रात, प्रभ अपने जन की नींदात, करे भगत आत्म कह चाए, प्रभ अपने सिंह रहे समाए, जो हुआ होवत सो जाने, प्रभ अपने का हुकुम पछान, तिसकी महिमा कौन बखान, तिस का गुण कह एक न जान, आठ पहर प्रभ से हजूरे, कहो नानक से जन पूरे, मन मेरे तिन की ओटले, मन तन अपना तिन जन दे, जिन जन अपना प्रभु पछाता, सो जन सर्व थूक का दाता, तिसकी शरण सर्व सुख पावे, तिसके दरस सब पाप मिटावे, अवर सियाण पसगली शाड, तिस जन की तू सेवा लाग, आवण जान होवी तेरा, नानक तिस जन के पूजो सद पैरा, सलोक सतपुरख जिन जानिया, सतगुरु तिसका नाउ, तिसके संग सिख उदरै, नानक हर गुण गाओ, अष्टपदी सतगुरु सिख की करे प्रतपाल, सेवक को गुरु सदा दयाल, सिख की गुर दुरमत मल हिरै, गुर बचनी हर नाम उचरै, सतगुरु सिख के बंधन काटै, गुरु का सिख बेकार ते हटै, सतगुरु सिख को नाम तन दे, गुरु का सिख वडभागी हे, सतगुरु सिख का हलत पलत सवारै, नानक सतगुरु सिख को जी नाल संभारै, गुर कै ग्रह सेवक जो रहै, गुर की आज्ञा मन मैं सहै, आपस कौ कर कछु न जनावै, हर हर नाम हृदय सद तिहावै, गुर के ग्रह सेवक जो रहै, गुर की आज्ञा मन मैं सहै, आपस कौ कर कछु न जनावै, हर हर नाम हृदय सद तिहावै, मन बेचै सतगुर कै पास, ते सेवक के कार्य रास, सेवा करत हुए ने कामी, तिसको होत प्राप्त स्वामी, अपनी कृपा जिसे आप करे, नानक सो सेवक गुर की मतले, बीस बिसवे गुर का मन माने, सो सेवक परमेश्वर की गत जाने, सो सात गुर जिस हृदय हर नाओ, अनक बार गुर को बल जाओ, सर्व निधान जी का दाता, आठ पहर पार ब्रह्म रंग राता, ब्रह्म मह जन जन मह पार ब्रह्म, एक आप नहीं कछ परम, सह सियाण पलया न जाई है, नानक ऐसा गुर बड़भागी पाई है, सफल दर्शन पेकत पुनीत, परसत चरण गत निर्मल रीत, पेटत संग राम गुण रवे, पार ब्रह्म की दुर्गा गवे, सुन कर बचन करण आगाने, मन संतोख आत्म पति अने, पूरा गुर अथियो जा का मंत्र, अमृत दृष्ट पिख होए संत, गुण बेअंत कीमत नहीं पाए, नानक जिस पावे तिस लय मिलाए, जेबा एक उस्तत अनेक, सत पुरख पूर्ण बबेक, काहु बोल न पहुचत प्राणी, अगम अगोचर प्रभ निर्बानी, निराहार निर्वैर सुखदाई, ताकि कीमत किने न पाई, अनक भगत बंधन नित करै, चरण कमल हृदय सिमरै, सत बलहारी सत गुर अपने, नानक जिस प्रसाद ऐसा प्रभ जपने, एहो हार रस पावै जन कोए, अमृत पीवै अमर सो होए, उस पुरख का नाही कदे बिनास, जाके मन प्रगटे गुण तास, आठ पहर हर का नाम ले, साच उपदेश सेवक कौ दे, मोह माया कै संग न लेप, मन महरा कै हर हर एक, अंधकार दीपक प्रगासे, नानक भरम मोह दुख तहते नासे, तपत महे ठांड वरताई, आनंद पया दुख नाठे पाई, जन्म मरण के मिटे अंदेसे, साधु के पूर्ण उपदेसे, पौ चूका निरपौ होए बसे, सगल ब्याद मन ते खै नसे, जिसका साधन कृपा तारी, साध संग जप नाम मुरारी,
ਥਿਤ ਪਾਈ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨਮ ਸਗਲੀ ਮੋਹੀ, ਆਪਣੇ ਚਿਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬੰਦੂ ਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧਕ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਸਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲਕ ਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ, ਹੋ ਚਰਨ ਕਮਲ ਰਿਤ ਮੈਂ ਉਰਤਾਰ, ਹੋ ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਾਹ ਹੋ ਨਾਮ ਹਰ ਵਥ, ਇਹੋ ਤਨ ਸੰਚ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਹੋ ਚਾਰ ਕੁੰਟ ਉਠਤਾ ਵਹਿ, ਸੋ ਧਨ ਹਰ ਸੇਵਾ ਤੇ ਪਾਵਹਿ, ਜਿਸ ਸੁਖ ਕੋ ਨਿਤ ਬਾਛਹਿ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੁਭਾ ਕੋ ਕਰਹਿ ਭਲੀ ਕਰਨੀ, ਸਾ ਸੁਭਾ ਭਜ ਹਰ ਕੀ ਸਰਨੀ, ਅਨੇਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਕਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਭੁ ਦੋ ਹਰ ਕੈ ਨਾਏ, ਦੈਦ ਸੁਤਾਵਤ ਆਵੈ ਠਾਏ, ਤਾ ਕਉ ਬੇਗਨ ਨ ਲਾਗੈ ਕੋਏ, ਜਾਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਿਨਾਸੀ, ਕਹੁ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨੇਕ ਉਪਾਵਨਾ ਛੁਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰਹੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬੰਤਾ, ਇਨ ਤੇ ਕਹੋ ਤੁਮ ਕਵਨ ਸਮਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ, ਨਾ ਬਿਗਾਨਾ ਨਾ ਬਿਸਾਰ, ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਤੇ ਕਿਰ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਭਾਵੈ ਸੱਚ ਧਨਾ, ਹਰ ਪੂੰਜੀ ਸੱਚ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਆਪ, ਅਨਕ ਬਿਸਥਾਰ ਏਕ ਤੇ ਪਏ, ਏਕ ਅਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇ ਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ ਪਾਰ, ਬ੍ਰਹਮ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਾਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੀ ਜਾਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵਲਾਗ,
ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸ਼ਰਧਾ ਸਭ ਪੂਰੀ, ਰਵ ਰਹਿਆ ਸਤ ਸੰਗ ਹਜੂਰੀ, ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰਜੇ ਘਾਲ ਨਾ ਪਾਨੈ, ਸੋ ਕਿਉਂ ਵਿਸਰਜੇ ਘੀਆ ਜਾਨੈ, ਸੋ ਕਿਉਂ ਵਿਸਰੈ ਜਿਨੇ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਖੈ। ਸੋ ਕਿਉਂ ਵਿਸਰੈ ਜੇ ਬਿਖਦੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋਂ ਵੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਧਨ ਰੰਗ, ਬਿਰਲਾ ਕੂ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਖਸ਼ੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣੀ ਆਰ ਨਿਜ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਮਨ ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਾਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਪੇਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕੁਮਾਤ, ਜਬ ਇਸਕਾ ਵਰਣ ਚਿਹਨ ਨ ਜਾਪਤ, ਤਬ ਹਰ ਕਸੂਗ ਕਹੋ ਕਿਸੈ ਵਿਆਪਤ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੇ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਿਉ ਕਹੋ ਕਿਸ ਕਹੋ ਗਨੀ, ਜਬ ਏਕ ਹਰ ਅਗਮ ਅਪਾਰ, ਤਬ ਨਰਗ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੋ ਕੇ ਤ੍ਰਿਠਾਏ, ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਗਮ ਅਪਾਰ, ਅਬਿਨਾਸੀ ਸੁਖ ਆਪਨ ਆਸਨ, ਤਹਿ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਮਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿੱਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ,
तब कवन माए बाप मित्र सोत पाई जय सर्व गलापे प्रवीन तह वेद कतेव कहा को चीन। जब अपन आप उतारे तौ सगन अपसगन कहा विचारे जह अपन ऊच अपन आप नेरा तह कौन ठाकुर कौन कहिए चेरा बिस्मन बिस्म रहे बिस्माद नानक अपने गत जानो आप। जह अशल अशेद अपेद समाया उहां किसे व्यापत माया आपस को अपे अदेहेश तेहो गुण का नाही प्रवेश। जह एक है एक एक भगवंता तह कौन अचिंत किस लागे चिंता जह अपन आप पति आरा तह कौन कथै कौन सुनने हारा बहु बेअंत ऊच ते ऊचा नानक आपस को आपे पहुचा। जह आप रचियो प्रपंच अकार तेहो गुण में कीनो बिस्थार पाप पुन तय पई कहावत को नरक को सुर्ग बंशावत आल जाल माया जंजाल हो मैं मोह परम पह पार। दुख सुख मान अपमान अनक प्रकार की ओ बखियान अपन खेल आप कर देख खेल संकोच तव नानक एक जह आप गत भगत तह आप जह पसरे पसार संत प्रताप। दोहु पाख का आपे तनी उनकी शोभा उनहु बनी आपे कौतक करे आनंद जोज आपे रस भोगन निर्जोग जिस भावे तिस आपन नाए लावे। जिस भावै तिस खेल खिलावै बेशुमार अथा अगंत अतुलै ज्यों बुलावो त्यों नानक दास बोलै। श्लोक जी जंत के ठाकुरा आपे वर्तन हार नानक एको पसरिया दूजा कह दृष्टार। अष्टपदी आप कथै आप सुनने हार आपे एक आप बिस्थार जत सुभावे तन सिष्ट उपाए अपने पाने लय समाए। तुम ते पिन नहीं किश होए अपन सूत सब जगत परोए जाको प्रभ जी ओ आप बुझाए सच नाम सोई जन पाए। सो समदर्शी तत का बेता नानक सगल श्रेष्ठ का जेता जी जंत्र सब ताके हाथ दीन दयाल अनाथ को नाथ जिस रखे तिस कोई न मारे सो मुआ जिस मनो विसारे तिस तज अवर कहां को जाए सब सिर एक निरंजन राए जी की जुगत जाके सब हाथ अंतर बाहर सानो जानो साथ अंतर बाहर जानो साथ गुण निधान बेअंत अपार नानक दास सदा बलहार। पूरण पूर रहे दयालु सब ऊपर होवत कृपाल अपने कर्तव जाने आप अंतर जमी रहो ब्याप। प्रतपालै जीअन बहुपांत जो जो रचियो सो तिसै त्यात जिस पावै तिस लय मिलाए भगत करै हर के गुण गाए मन अंतर विश्वास कर मानिया करन हार नानक एक जानिया।

ਅਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰਹੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੁਹੂਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸੂ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੂ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿਠਾ। ਸਗਲ ਸਮਿਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਖੂੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ।

ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ

ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕੁਮਾਵਤ ਹੋ ਤੋ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਤਰੈ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਜੇ ਪਹਮਾਰੀ ਪ੍ਰਭ ਕੀ ਉਸਤਤ ਕਰਹੁ।

ਨਾਮ ਜਿਸ ਮਨ ਬਸੈ ਸੋ ਹੋ ਤੇ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤ ਹੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ, ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੈ ਨਾਲ, ਕਿਵ ਸੁਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜੀ ਲੈ ਫਿਰ ਦੇਹੇ, ਗਾਵੈ ਕੋ ਜਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇ ਦਾ ਦੇ ਲੈ ਦੇ ਤਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪ੍ਰਵਾਹੁ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਉ ਅਪਾਰੂ, ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰੂ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੁਹਾਉ ਕੇ ਬੋਲਣ ਬੋਲੀਐ ਜਿਸ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੀ ਕੇ ਨਾਇ ਕਰੀ, ਜੇਤੀ ਸਿਰ ਠੋਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਕੁ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੀ ਤਿਸਨ ਦਰਨ ਆਇਆ ਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ ਤੇਹਾ ਕੋਏ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸੁਰਨਾ, ਸੁਣੈ ਧਰ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਈਸਰ ਬਰਮਾਇੰਦ, ਸੁਣਿਆ ਮੁਖ ਸਾਲਾ ਹਨਮੰਦ, ਸੁਣਿਆ ਜੋਗ ਜੁਗ ਤਨ ਭੇ, ਸੁਣਿਆ ਸਾਧ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਭਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੁ, ਸੁਣਿਆ ਹਾਥੋ ਵੈ ਸੁਗਾਹੁ,
ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਕਾਏ ਮੰਨੈ ਚਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਥੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖੁ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈਦਰ ਗਹਿਮਾਨ ਪੰਚੇ ਸੁਹ ਹੈਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧਾਓਲ ਧਰਮ ਦਇਆ ਕਾ ਪੂ ਸੰਤੋਖ ਥਾ ਪ੍ਰਖਿਆ ਜਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਫਸਾਓ ਇੱਕੋ ਕੁਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ ਦਾਤਾਰੁ ਅਸੰਖ ਸੂਰਮ ਪਕਸਾਰੁ ਅਸੰਖ ਮੂਹ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਵ ਤਿਪਾਹੇ ਜੀਤਾ ਕੀਤਾ ਤਿੱਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ

ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਿਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਨ ਮਲੈਂਗੇ ਸ੍ਰੀਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬਡੇ ਬਰਿਆਰ ਅਬ ਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਿਲਿੰਦ ਮੁਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੁਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਕ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਬੋ ਪੁੰਜਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਜਿੰਦਰ ਨਿਰਾਦ ਪਜੋਂ ਤਰਲੋਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਵਸੇ ਜਮਫਾਸ ਪਰੈਂਗੇ

ਤਿੰਨ ਮੂੰਹ ਕਹਿ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਫਿਰਿਓ ਲਈਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੁਬ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਯੋ ਸਾਚ ਕਹੂ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਅਰਜੋ ਸਭ ਹੀ ਜਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੂਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੁਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ, ਘਰ ਤੀਰੈ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ਼ਤੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾ ਸਮਰਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਗ ਸੁਆਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਾਦਿ ਸਿਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵ, ਉਹ ਸੰਤ ਪਿਆਰੇ ਉਹ ਕਥ ਕੀ ਕਰੇ ਕਹਾਣੀ, ਕਰ ਹੈ ਕਹਾਣੀ ਕਥ ਕੇਰੀ, ਕਿਤ ਦੁਆਰੈ ਪਾਈਏ, ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨੇ ਹੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲ ਸਾਹ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿੰਦਾ ਅੰਤ ਪਛੋਤਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਗਮ ਗੁਚਰਾ ਤੁਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੁ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿੰਜਗ ਤੂੰ ਪਾਇਆ, ਕਹਿ ਨਾਨਕ ਤੂੰ ਸੁਧਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਕੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨੇ ਹੋ ਤਿੱਖੀ ਵਾਲ ਹੋ ਨਿੱਕੀ, ਤੁ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੁੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ, ਸੋਹਿਲਾ ਸੁਰ ਸੁਹਾਵਾ
शब्दो सुहाव सदा सुहिला सतगुरु सुनाया तिनकै मन वसिया जिन तुर लिख आया। एक फिरै कनेरे करह गल्लां गली किने न पाया कह नानक शब्द सुहेला सतगुरु सुनाया। पवित हुए से जना जिनी हर त्याया हर त्याया पवित हुए गुरमुख जिनी त्याया पवित माता पिता कुटाम सह सुपित संग सुभाया। कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया। करमी सहज न उपजै बिन सहजै सहसा न जाए नह जाए सहसा कितै संजम रहे कर्म कमाए। सहसा जीव मलीन है कि संजम धोता जाए मन तो शब्द लागू हर सो रहो हो चित लाए। कह नान गुर प्रसादी सहज उपजै सहसा उपजाए जी हो मैले बाहरो निर्मल जी होता मैले। तीन जन्म जुए हारे आए तिसना वड्डा रोग लगा मरन मनो विसारे वेदा मैं नाम उत्तम सो सुने नाही फिर जो बेतालिया। कह नान दिन सत जया कूड़े लागी तीन जन्म जुए हारे आ जी हो निर्मल बारो निर्मल बारू ता निर्मल जी हो निर्मल सतगुरु ते करनी कमाणी। कूड़ की सो पहुंचा नाही मनसा सस मानी जन्म रतन जिनी कटिया भले से बन जा रे। कह नान जिन मन निर्मल सदा रह है गुरु नाले जे को सिख गुरु से ती सन्मुख हुए हुए ता सन्मुख सिख कोई जी हो रह गुरु नाले। गुर के चरण हृदय त्याय अंतरात्मा संभाले आप छठ सदा रह पर न गुरु बिन अवर न जाने कोई। कह नानक सुनो संतो सो सिख सन्मुख होए जे को गुरु ते विमुख होवे बिन सतगुरु मुक्त न पावे पावे मुक्त न होत है कोई पुछ बवे क्या जाए। अनेक जूनी भरम आवे बिन सतगुरु मुक्त न पाए फिर मुक्त पाए लाग चरणी सतगुरु सब सुनाए। कह नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणी है सिरबाणी। जिनको नदर कर्म होवे हृदय तिना समाणी पीहु अमृत सदा रहो हर रंग जप्यो सारंग पानी। कह नानक सदा गावो सच्ची बाणी सतगुरु बिना और कच्ची है बाणी बाणी ता कच्ची सतगुरु बाजो और कच्ची बाणी। कह दे कच्चे सुन दे कच्चे कच्ची आंख वकानी हर हर नित करह रसना कहया कछु न जानी जे जिनका हिरलिया माया बोलन पैरवाणी। कह नानक सतगुरु बाज होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ सुमाओ। शब्द रतन जित मन लागा एहो हुआ सुमाओ शब्द सेती मन मिलिया सच्चा लाया पाओ आपे हीरा रतन आपे जिसनु दे बुझाए। कह नानक शब्द रतन है हीरा जित जड़ाओ शिव सकता पुपाए। कह करता आपे हुक्मरताए हुक्मरताए वेखै गुरमुख किसै बुझाए। तोड़े बंधन हो वै मुक्त शब्द मन वसाए गुरमुख जिसनु आप करे सो हो वै कस्यो लिवलाए। कह नानक आप करता आपे हुक्म बुझाए सिमर शास्त्र पुन पाप विचार दे तत्तै सार न जानी तत्तै सार न जानी गुरु बाजो तत्तै सार न जानी ते गुणी संसार भ्रम सुत्ता सुत्या रहन विहानी। गुर कृपा ते से जन जागे जिन हर मन वसिया बोलै अमृत बाणी। कह नानक सो तत पाए जिसनु वन दिन हर लिव लागै जागत रहन विहानी। माता क्यों धर्म है प्रतपाल करे सो क्यों मनो विसारी है मनो क्यों विसारी है बड़ दाता जगन में आहार पहुंचावे। ओसनु क्यों पोहे न सकी जिसनु अपनी लिव लावे अपनी लिवा पे लाए गुरमुख सदा संभाली है। कह नान के वड़दाता सो क्यों मनो विसारी है जैसी अगन उदर मैं तैसी बाहर माया। माया अगन सब इको जे ही करतै खेल रचाया जा तिस पाणा ता जमया परवार भला पाया। लिव छुटकी लगी तृष्णा माया मरवरताया हे माया जित हर विसरै मोप जय पाओ दूजा लाया। कह नान गुरु प्रसादी जिना लिव लागी तिन विचे माया पाया हर आप मुलक है मुल न पाया जाए मुल न पाया जाए किसै विटहो रहे लोक बेल लाए। ऐसा सतगुरु जे मिले तिसनु सिर सौपी है विचो आप जाए जिसदा जीव तिस मिल रहे हर वसै मन आए। हरे आप मूल कह भाग तिना के नानका जिन हर पल्ले पाए
ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰਾਸ ਮੇਰੀ ਮਨ ਹੋਵਾ ਵਣਜਾਰਾ, ਏ ਰਸਨਾ ਤੂੰ ਅਨਰਸ ਰਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਬਹੁੜ ਨ ਦਰਸ ਨ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ, ਕਹਿ ਨਾਨਕ ਇਹੋ ਹਰ ਰਸ ਪਲ ਬਹੁੜ ਨ ਤਰਸ ਨ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।

ਵਾਹੇ ਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ, ਚਿਤ ਆਵਨ ਕਾ

ਕਿ ਤੂੰ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਪੜਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਸੇਵਾਵਾਂ ਅਰਪਣ ਕੀਤੀਆਂ, ਭੇਟਾਵਾਂ ਅਰਪਣ ਕੀਤੀਆਂ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਭੇਟਾਵਾਂ ਭੇਜੀਆਂ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਦੁੱਖਾਂ ਕਲੇਸਾਂ ਦਾ ਨਾਸ ਕਰਨਾ, ਸੁੱਖਾਂ ਦਾ ਪ੍ਰਕਾਸ਼ ਕਰਨਾ, ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ, ਚੜ੍ਹਦੀ ਕਲਾ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੀ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੀ ਅੰਦਰ ਬਤੀਤ ਕਰਵਾਉਣਾ, ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰੋ, ਦਰ ਆਈ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੂ ਚਹੈ। ਖੋਜ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਸਤਨਾਮ।

ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਧ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨਿੱਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਤਨਤਾਯੋਗ ਹੋ, ਜੋ ਨਿੱਤਾਂ ਪ੍ਰਤੀ ਪ੍ਰੇਮ ਸਹਿਤ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋ, ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲਏ, ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ ਹਨ। ਧਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤੇ ਗਏ ਹਨ। ਸਤਿਗੁਰਾਂ ਦੇ ਪਵਿੱਤਰ ਅੰਗ 671 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰਹਿਮਤ ਬਖਸ਼ਿਸ਼ ਕਰਦੇ ਹਨ ਪੰਚਮ ਪਾਤਸ਼ਾਹ ਜੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ, ਜੋ ਸਾਰੇ ਜੀਵਾਂ ਦਾ ਦਾਤਾ ਹੈ, ਜੋ ਉਹ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਨੂੰ ਗੁਰੂ ਮੰਤਰ ਗੁਰੂ ਉਪਦੇਸ਼ ਸਦਕਾ ਜਾਣ ਲੈਂਦਾ ਹੈ, ਉਹਦੇ ਦੁੱਖ ਸੁੱਖ ਸਭ ਬਿਣਸ ਜਾਂਦੇ ਹਨ। ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਉਹਨੂੰ ਇਹ ਪ੍ਰਤੀਤੀ ਆ ਜਾਂਦੀ ਹੈ ਕਿ ਇਹ ਸਾਰੇ ਪਦਾਰਥ, ਇਹ ਤਨ ਮਨ ਧਨ ਸਭ ਕੁਝ ਉਸ ਮਾਲਕ ਦਾ ਦਿੱਤਾ ਹੋਇਆ ਹੈ। ਉਸ ਪਰਮਾਤਮਾ ਦੀ ਕਿਰਪਾ ਦੇ ਸਦਕਾ ਇਹ ਗਿਆਨ, ਇਹ ਸੋਝੀ ਆ ਜਾਂਦੀ ਹੈ ਕਿ ਸਾਰੀਆਂ ਥਾਵਾਂ ਤੇ ਪਰਮੇਸ਼ਵਰ ਪਸਰਿਆ ਹੋਇਆ ਹੈ। ਫਿਰ ਮੇਰ ਤੇਰ ਈਰਖਾ ਦਵੈਖ, ਇਹ ਸਾਰੇ ਮਨ ਦੇ ਜਿਹੜੇ ਵਿਕਾਰ ਹਨ, ਮੈਲ ਹੈ, ਸਭ ਬਿਣਸ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਪਾਸੇ ਪਰਮੇਸ਼ਵਰ ਦੀ ਜੋਤ ਹੀ ਨਜ਼ਰੀ ਆਉਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਸਾਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ। ਨਿਵਾਜਨ ਜੀ, ਬੇਨਤੀ ਹੈ 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਹੁੰਚ ਰਹੇ ਹਨ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਫੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਾਕਰੀਤ ਪਾਉ ਖਸਮ ਨਾ ਜਾਏ ਨਾਨਕ ਸੇਵਕ ਕਾਂਡੀਏ ਜੇ ਸੇਤੀ ਖਸਮ ਸਮਾਏ।
1: ਨਾਨਕ ਕੰਤਨ ਦਾ ਆਪਣੀ

ਵਾਹਿਗੁਰੂ ਸਾਹਿਬ ਜੀ

ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ, ਜਿਸ ਕਾ ਦਾ ਅਰਥ ਹੈ ਜਿਸ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਦਾ ਦਿੱਤਾ ਹੋਇਆ ਤਨ ਮਨ ਧਨ, ਜੋ ਕੁਝ ਮਨੁੱਖ ਦੇ ਪਾਸ ਹੈ, ਜੋ ਕੁਝ ਜੀਵ ਦੇ ਪਾਸ ਹੈ, ਇਹ ਤਨ, ਤਨ ਵੀ ਸਾਡਾ ਨਹੀਂ, ਤਨ ਵੀ ਅਮਾਨਤ ਹੈ, ਪਰਮਾਤਮਾ ਦੀ ਦਿੱਤੀ ਹੋਈ ਅਮਾਨਤ ਹੈ। ਮਨ, ਮਨ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਹੈ। ਮਨ ਕਰਕੇ ਹੀ ਸੰਸਾਰ ਜਗਤ ਅੰਦਰ ਜੀਵ ਜਿਹੜਾ ਹੈ ਸੰਕਲਪ ਵਿਕਲਪ ਵਿਚਾਰਾਂ ਦੇ ਨਾਲ ਚੱਲਦਾ ਹੈ। ਇਹ ਮਨ ਵੀ ਉਸ ਪਰਮਾਤਮਾ ਵੱਲੋਂ ਦਿੱਤਾ ਹੋਇਆ ਹੈ, ਦਾਤ ਹੈ। ਧਨ, ਧਨ ਦੇ ਅੰਦਰ ਸਾਰੇ ਸੰਸਾਰ ਦੀ ਸੰਪਦਾ ਪਦਾਰਥ ਆ ਜਾਂਦੇ ਨੇ। ਜੋ ਕੁਝ ਵੀ ਸੰਸਾਰ ਦੇ ਭੋਗਣ ਦੇ ਪਦਾਰਥ ਨੇ ਉਹ ਸਮਝੀਏ ਧਨ ਦੇ ਵਿੱਚ ਆ ਗਏ। ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਜੀਵ ਇਹ ਸਾਰਾ ਕੁਝ ਉਸ ਪਰਮਾਤਮਾ ਪਰਮੇਸ਼ਵਰ ਨੇ ਦਿੱਤਾ ਹੈ, ਤੇ ਜਿਸ ਜੀਵ ਨੂੰ ਇਹ ਸੋਝੀ ਆ ਜਾਏ ਉਹਦੀ ਇਹ ਪੁਕਾਰ ਹੈ। ਉਹ ਕਦੀ ਮੇਰਾ ਮੇਰਾ ਨਹੀਂ ਕਰਦਾ, ਉਹ ਕਦੀ ਆਪਣੇ ਤੇ ਨਹੀਂ ਟੁਕਾਂਦਾ ਵੀ ਇਹ ਤਨ ਮੇਰਾ ਹੈ, ਪਦਾਰਥ ਮੇਰੇ ਨੇ, ਧਨ ਮੇਰੇ ਨੇ। ਜਿਸ ਦੇ ਅੰਦਰ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਗੁਰੂ ਦਾ ਮੰਤਰ ਵਸ ਜਾਂਦਾ ਹੈ, ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਉਹ ਫਿਰ ਇਹ ਵਚਨ ਕਹਿੰਦਾ ਹੈ ਕਿ ਹੇ ਮਾਲਕਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਉਹ ਫਿਰ ਹੀ ਅਰਦਾਸ ਕਰਦਾ ਕਿ ਹੇ ਵਾਹਿਗੁਰੂ, ਹੇ ਪਰਮਾਤਮਾ, ਜੋ ਕੁਝ ਮੇਰਾ ਦਿਸਦਾ ਹੈ, ਇਸ ਭਰਮ ਵਿੱਚੋਂ ਮੈਂ ਨਿਕਲ ਗਿਆ ਹਾਂ। ਲੋਕ ਭਾਵੇਂ ਆਖਦੇ ਹੋਣਗੇ ਕਿ ਆ ਤੇਰੇ ਪਦਾਰਥ ਨੇ, ਆ ਤੇਰੇ ਧੀ ਪੁੱਤਰ ਨੇ, ਆ ਤੇਰਾ ਧਨ ਹੈ, ਤੇਰਾ ਸੰਸਾਰ ਹੈ, ਪਰ ਜਿਹੜਾ ਗੁਰੂ ਪ੍ਰੀਤ ਵਿੱਚ ਪ੍ਰਭੂ ਪਿਆਰ ਵਿੱਚ ਜਿਉਂਦਾ ਹੈ ਉਹ ਫਿਰ ਕਹਿੰਦਾ ਨਹੀਂ, ਇਹ ਸਭ ਕੁਝ ਉਸ ਦਾ ਹੈ, ਪਰਮਾਤਮਾ ਦਾ, ਵਾਹਿਗੁਰੂ ਦਾ ਹੈ। ਉਹਦੇ ਅੰਦਰ ਉਹ ਆਪਣੀ ਅਪਣਤ ਮੁੱਕ ਜਾਂਦੀ ਹੈ। ਮੇਰਾ ਕਹਿਣਾ ਤੇ ਤੇਰਾ ਕਹਿਣਾ ਸਿਰਫ ਇਕੱਲੇ ਸ਼ਬਦ ਨਹੀਂ, ਕੋਈ ਅਸੀਂ ਸਿਰਫ ਇਹ ਦੋ ਸ਼ਬਦ ਨਹੀਂ ਵਰਤਦੇ ਵੀ ਆਹ ਚੀਜ਼ ਮੇਰੀ ਹੈ ਜੀ, ਆ ਉਹਦੀ ਹੈ। ਇਸ ਮੇਰੀ ਤੇ ਤੇਰੀ ਸ਼ਬਦ ਵਰਤਣ ਦੇ ਪਿੱਛੇ ਮਨੁੱਖ ਦੀ ਅਪਣਤ ਤੇ ਮਨੁੱਖ ਦਾ ਸਮਰਪਣ ਖਲੋਤਾ ਹੈ। ਜਦੋਂ ਮਨੁੱਖ ਹਰ ਵਕਤ ਮੈਂ ਕਰਦਾ ਨਾ, ਹਰ ਚੀਜ਼ ਦੇ ਨਾਲ ਆਪਣੇ ਆਪ ਨੂੰ ਜੋੜਦਾ ਹੈ, ਤਾਂ ਉਹਦਾ ਮਤਲਬ ਹੈ ਉਹ ਆਪਣੀ ਹੋਂ ਨੂੰ ਅਜੇ ਬਰਕਰਾਰ ਰੱਖਿਆ ਹੋਇਆ ਹੈ। ਉਸਨੇ ਉਹ ਆਪਣੀ ਅਜੇ ਪਕੜ ਨੂੰ ਤਿਆਗਣਾ ਨਹੀਂ ਚਾਹੁੰਦਾ ਹੈ। ਭਰਮ ਸਭ ਤੋਂ ਵੱਡਾ ਭਰਮ ਹੀ ਹੈ, ਸਭ ਤੋਂ ਵੱਡਾ ਦੁੱਖ ਹੀ ਹੈ ਕਿ ਜੋ ਮਨੁੱਖ ਦਾ ਨਹੀਂ, ਮਨੁੱਖ ਉਸਨੂੰ ਆਪਣਾ ਬਣਾ ਕੇ ਪਕੜੀ ਬੈਠਾ ਹੈ। ਇਸ ਕਰਕੇ ਪਰਮਾਤਮਾ ਦੇ ਦਰ ਤੱਕ ਇਹਦੀ ਗਮਤਾ ਨਹੀਂ ਹੁੰਦੀ, ਵਾਹਿਗੁਰੂ ਦੇ ਘਰ ਤੱਕ ਇਹਦੀ ਪੁਕਾਰ ਨਹੀਂ ਪਹੁੰਚਦੀ। ਪੁਕਾਰ ਤਾਂ ਪਹੁੰਚੇਗੀ ਨਾ ਜੇ ਆਪਣੇ ਅੰਦਰੋਂ ਉਸ ਪਰਦੇ ਨੂੰ, ਹੋਮਿਆਂ ਦੀ ਪਾਲ ਨੂੰ, ਕੂੜ ਦੀ ਪਾਲ ਨੂੰ, ਭਰਮ ਦੀ ਕੰਧ ਨੂੰ ਤੋੜ ਦਿਆਂਗੇ ਤਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੋਈ ਪਰਦਾ ਨਹੀਂ ਰਹਿ ਜਾਏਗਾ, ਫਿਰ ਉਸ ਤਰ੍ਹਾਂ ਪੁਕਾਰਨ ਦੀ ਲੋੜ ਵੀ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਐਸੀ ਅਰਦਾਸ ਜੀਵ ਕੋ ਨੂੰ ਆ ਜਾਂਦੀ ਹੈ ਕਿ ਉਹ ਭਾਵੇਂ ਸ਼ਬਦ ਵੀ ਨਾ ਬੋਲੇ। ਅਸੀਂ ਸ਼ਬਦ ਕਹਿੰਦੇ ਹਾਂ, ਪੜ੍ਹਦੇ ਹਾਂ, ਵਿਣ ਬੋਲੇ ਹਾਂ, ਸਭ ਕੁਛ ਜਾਣਦਾ ਜਾਣਦਾ ਉਹ ਸਾਰਾ ਕੁਝ ਹੈ ਬਿਨਾਂ ਬੋਲਿਆਂ ਤੋਂ, ਪਰ ਕਿੰਨਾ ਦਾ ਬੋਲਿਆ, ਕਿੰਨਾ ਦਾ ਬਿਨਾਂ ਬੋਲਿਆ ਵੀ ਉਹ ਅੰਦਰ ਪੜ੍ਹ ਲੈਂਦਾ ਹੈ। ਜਿਨ੍ਹਾਂ ਦੇ ਅੰਦਰ ਇਹ ਭਾਵਨਾ ਆ ਜਾਂਦੀ ਹੈ, ਜੋ ਇਹ ਆਖਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਹੇ ਵਾਹਿਗੁਰੂ ਸਾਰਾ ਕੁਝ ਤੇਰਾ ਦਿੱਤਾ ਹੋਇਆ, ਤੇਰਾ ਹੀ ਹੈ, ਮੇਰਾ ਨਹੀਂ। ਇਹ ਇਹ ਹੈ ਅੰਦਰੋਂ ਹਉਮੈ ਮਿਟਾਉਣ ਦਾ। ਕੋਈ ਵੀ ਚੀਜ਼ ਦਾ ਅਸੀਂ ਅਭਿਆਸ ਕਰਨੇ ਆ, ਜਦੋਂ ਕਿਸ ਕੋਈ ਚੀਜ਼ ਮਨੁੱਖ ਨੇ ਆਪਣੇ ਅੰਦਰ ਪਕਾਣੀ ਹੋਵੇ ਨਾ, ਅਭਿਆਸ ਕਰਦਾ ਹੈ, ਅਭਿਆਸ ਤੋਂ ਬਿਨਾਂ ਕੋਈ ਚੀਜ਼ ਅੰਦਰ ਪੱਕਦੀ ਨਹੀਂ, ਕੋਈ ਚੀਜ਼ ਅੰਦਰ ਠਹਿਰਦੀ ਨਹੀਂ ਚਿੱਤ ਦੇ ਅੰਦਰ। ਕੋਈ ਸ਼ਬਦ ਹੈ, ਕੋਈ ਮੰਤਰ ਹੈ, ਕੋਈ ਸੂਤਰ ਹੈ, ਕੋਈ ਵੱਡੀ ਗੱਲਬਾਤ ਹੈ, ਅਸੀਂ ਆਪਣੇ ਅੰਦਰ ਚੇਤੇ ਵਿੱਚ ਰੱਖਦੇ ਹਾਂ ਤੇ ਕੀ ਕਰਦੇ ਹਾਂ, ਉਹਨੂੰ ਕਿੰਨਾ ਸਮਾਂ ਵਾਰ ਵਾਰ ਯਾਦ ਕਰਦੇ ਹਾਂ, ਅਭਿਆਸ ਕਰਦੇ ਹਾਂ ਵੀ ਇਹ
ਇਹ ਮੇਰੇ ਚਿੱਤ ਵਿੱਚ ਬੈਠ ਜਾਏ, ਮੇਰੇ ਅੰਦਰ ਬੈਠ ਜਾਏ। ਅਭਿਆਸ ਤੋਂ ਬਿਨਾਂ ਕੋਈ ਚੀਜ਼ ਆਪਣੇ ਅੰਦਰ ਨਹੀਂ ਬੈਠਦੀ। ਸੋ ਮੇਰੀ ਮੇਰੀ ਦਾ ਅਭਿਆਸ ਬੰਦੇ ਦਾ ਕਿੰਨਾ ਹੈ, ਕੱਲਾ ਆਪਣੇ ਵੱਲੋਂ ਹੀ ਨਹੀਂ ਬੰਦਾ ਕਰਦਾ, ਇਹਦੇ ਅਭਿਆਸ ਵਿੱਚ ਕੁੱਲ ਕਾਇਨਾਤ ਇਹਦੇ ਨਾਲ ਜੁੜੀ ਹੁੰਦੀ ਹੈ। ਅਸੀਂ ਆਪਣੀਆਂ ਚੀਜ਼ਾਂ ਨੂੰ ਤਾਂ ਆਖਦੇ ਹਾਂ ਵੀ ਆਹ ਮੇਰੀ ਆ ਮੇਰੀ, ਕਿਸੇ ਹੋਰ ਨੂੰ ਵੀ ਉਹਦੇ ਅੰਦਰ ਦੀ ਮੈਂ ਨੂੰ ਅਸੀਂ ਪ੍ਰਪੱਕ ਕਰਨ ਲਈ ਉਹਦੇ ਨਾਲ ਜੋੜਦੇ ਨੇ ਵੀ ਇਹ ਉਹਦੇ ਨੇ, ਪਦਾਰਥ ਇਹਦੇ ਨੇ, ਤੇਰੇ ਨੇ। ਸੰਸਾਰ ਜਗਤ ਦੇ ਅੰਦਰ ਮਨੁੱਖ ਦੇ ਇਹ ਮੈਂ ਦਾ ਅਭਿਆਸ ਜਿਹੜਾ ਹੈ ਜਨਮ ਤੋਂ ਹੀ ਪੱਕ ਜਾਂਦਾ, ਜਨਮ ਤੋਂ ਹੀ ਪਹਿਲਾਂ ਪੱਕ ਜਾਂਦਾ, ਜੀਵ ਦੇ ਆਉਣ ਤੋਂ ਪਹਿਲਾਂ ਹੀ ਉਹਦੇ ਨਾਲ ਉਹਦੀ ਹੰਗਤਾਂ ਨੂੰ ਜੋੜਨ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ। ਸੋ ਇਹ ਮੈਂ ਐਡੀ ਛੇਤੀ ਮਰਦੀ ਨਹੀਂ ਹੈ, ਬੜੀ ਛੋਟਾ ਅੱਖਰ, ਪਰ ਇਹਦਾ ਭਾਵ, ਇਹਦੀ ਤਾਕਤ, ਇਹਦਾ ਪ੍ਰਭਾਵ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਤੱਕ ਜਾਂਦਾ ਹੈ। ਇੱਕੋ ਇੱਕ ਇਹ ਭਾਵ ਹੈ ਜਿਹੜਾ ਮਨੁੱਖ ਦੇ ਅੰਦਰ ਲਗਾਤਾਰ ਬਣਿਆ ਰਹਿੰਦਾ। ਹੋ ਸਕਦਾ ਹੋਰ ਭਾਵ ਮਰ ਜਾਣ, ਛੋਟੇ ਪੈ ਜਾਣ, ਹੌਲੇ ਪੈ ਜਾਣ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਇਹ ਵਿਸ਼ੇ ਆਹਿਸਤਾ ਆਹਿਸਤਾ ਹੋ ਸਕਦਾ ਮੱਧਮ ਪੈ ਜਾਣ, ਪਰ ਹੰਗਤਾ ਦਾ ਭਾਵ ਜਿਹੜਾ ਹੈ ਨਾ, ਹਉ ਦਾ ਭਾਵ ਹੈ, ਮੇਰਾ ਭਾਵ ਜਿਹੜਾ ਹੈ, ਇਹ ਮਨੁੱਖ ਦਾ ਸਾਥ ਨਹੀਂ ਛੱਡਦਾ, ਲਗਾਤਾਰ ਉਹਦੇ ਨਾਲ ਬਣਿਆ ਰਹਿੰਦਾ, ਬਾਰੀਕ ਰੂਪ ਵਿੱਚ, ਸੂਖਸ਼ਮ ਰੂਪ ਵਿੱਚ, ਨਿੱਕੇ ਨਿੱਕੇ ਕਣ ਦੇ ਰੂਪ ਵਿੱਚ ਬਣਿਆ ਰਹਿੰਦਾ, ਇਹਨੂੰ ਪਤਾ ਵੀ ਨਹੀਂ ਕਈ ਵਾਰੀ ਲੱਗਦਾ। ਪਰ ਜਿਸ ਦੇ ਉੱਤੇ ਗੁਰੂ ਕਿਰਪਾ ਹੋ ਗਈ, ਗੁਰੂ ਅਨੁਗ੍ਰਹਿ ਹੋ ਗਿਆ, ਗੁਰੂ ਦੀ ਦ੍ਰਿਸ਼ਟੀ ਪੈ ਗਈ, ਤੇ ਉਸ ਜੀਵ ਦੇ ਅੰਦਰੋਂ ਸਭ ਤੋਂ ਪਹਿਲਾਂ ਇਹ ਭਾਵ ਹੀ ਮਿਟਦਾ ਹੈ, ਤੇ ਇਸ ਭਾਵ ਦੇ ਮਿਟਣ ਦੇ ਨਾਲ ਹੀ ਜਿਹੜਾ ਹੈ ਫਿਰ ਕਿਰਪਾ ਦਾ ਦੁਆਰ ਖੁੱਲਦਾ, ਕਿਉਂਕਿ ਇਸ ਹੰਗਤਾ ਦੇ ਨਾਲ ਹੀ ਬਾਕੀ ਸਾਰੇ ਵਿਕਾਰ ਜੁੜੇ ਹੋਏ ਨੇ। ਹੰਗਤਾ ਹੀ ਮਨੁੱਖ ਨੂੰ

ਮੰਗਣੀ ਨੇ, ਗੁਣ ਵੀ ਨੇ ਉਹਦੇ ਕੋਲ ਹੋਣਗੇ। ਜੋ ਕੁਝ ਵੀ ਉਹਦਾ ਚੰਗਾ ਮਾੜਾ ਹੋਏਗਾ ਉਹਦੀ ਹੰਗਤਾ ਦੇ ਦੁਆਲੇ ਘੁੰਮੇਗਾ, ਉਹਦੀ ਹੋਂ ਦੇ ਦੁਆਲੇ ਘੁੰਮੇਗਾ। ਇਸ ਕਰਕੇ ਗੁਰਦੇਵ ਜੀ ਕਹਿੰਦੇ ਫਿਰ ਉਹ ਹੋਂ ਦੁਆਲੇ ਘੁੰਮਿਆ ਹੋਇਆ ਉਹਦਾ ਗੁਣ ਔਗਣ, ਉਹ ਸੇਵਾ ਕਰੇ, ਸਿਮਰਨ ਕਰੇ, ਉਹ ਬਾਣੀ ਪੜੇ, ਜਾਂ ਉਹ ਸੰਸਾਰ ਦੇ ਅੰਦਰ ਦਇਆ ਕਰੇ, ਪਰਉਪਕਾਰ ਕਰੇ, ਚੰਗੇ ਕਾਰਜ ਕਰੇ, ਪਰ ਜੇ ਉਹਦੀ ਹੋਂ ਦੇ ਦੁਆਲੇ ਹੀ ਚੁਗਿਰਦੇ ਹੀ ਉਹ ਘੁੰਮਦੇ ਪਏ ਨੇ, ਫਿਰ ਉਹ ਕਰਮ ਵੀ ਜਿਹੜੇ ਨੇ ਉਹਦੀ ਹੋਂ ਦੇ ਵਾਧੇ ਦਾ ਹੀ ਯੋਗਦਾਨ ਪਾਉਂਦੇ ਨੇ, ਉਹਨੂੰ ਹੋਰ ਹੀ ਸੰਸਾਰ ਵਿੱਚ ਜਿਹੜਾ ਹੈ ਦੁਖੀ ਤੇ ਆਉਤਰ ਕਰਦੇ। ਹੋਂ ਵਾਲੇ ਸਭ ਤੋਂ ਵੱਡਾ ਦੁੱਖ, ਦਇਆ ਕਰਕੇ ਵੀ ਉਹ ਦੁਖੀ ਹੋਏਗਾ, ਪਰ ਉਪਕਾਰ ਕਰਕੇ ਵੀ ਉਹ ਦੁੱਖ ਮਨਾਏਗਾ। ਹੋ ਸਕਦਾ ਭਲੇ ਕਰਮਾਂ ਵਿੱਚੋਂ ਵੀ ਉਹਨੂੰ ਦੁੱਖ ਪ੍ਰਾਪਤ ਹੋਏ। ਕਾਰਨ ਕੀ ਹੈ? ਕਿ ਉਹਦੀ ਹੋਂ ਬੜੀ ਵੱਡੀ ਹੈ, ਉਹਦੀ ਹੰਗਤਾ ਬੜੀ ਵੱਡੀ ਹੈ, ਜਿਸ ਕਰਕੇ ਉਹ ਕਰਮ ਵੀ ਉਹਨੂੰ ਸਕੂਨ ਦੇਣ ਦੀ ਥਾਂ ਤੇ, ਆਨੰਦ ਦੇਣ ਦੀ ਥਾਂ ਤੇ ਉਹਦੇ ਅੰਦਰ ਹੋਰ ਪੀੜਾ, ਹੋਰ ਦੁੱਖ, ਹਰਖ ਦੇ ਸਕਦਾ ਹੈ। ਹਰਖ ਤੇ ਆਨੰਦ ਵਿੱਚ ਬੜਾ ਫਰਕ ਹੈ। ਹਉਮੈ ਵਾਲੇ ਨੂੰ ਖੁਸ਼ੀ ਤਾਂ ਮਿਲਦੀ ਹੈ, ਹਉਮੈ ਵਾਲਾ ਪ੍ਰਸੰਨ ਤਾਂ ਕੁਝ ਸਮੇਂ ਲਈ ਹੁੰਦਾ ਹੈ, ਪਰ ਉਹ ਆਨੰਦਿਤ ਨਹੀਂ ਹੋ ਸਕਦਾ। ਉਹ ਸਦੀਵ ਕਾਲ ਦੇ ਲਈ ਇਉਂ ਕਹਿ ਲਈਏ ਵੀ ਬੇਪਰਵਾਹ, ਉਸ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਆਪਣਾ ਆਪਾ ਨਹੀਂ ਤਿਆਗ। ਆਪਾ ਤਿਆਗ ਦੇ ਤਾਂ ਸਾਰਾ ਕੁਝ। ਇੱਕ ਫਕੀਰ ਦੇ ਪਾਸ ਦੋ ਚੇਲੇ ਰਹਿੰਦੇ ਸਨ, ਹਉਮੈ ਨੂੰ ਸਮਝਣ ਦੀ ਗੱਲ। ਫਕੀਰ ਇੱਕ ਚੇਲੇ ਨੂੰ, ਉਹਦੇ ਗੁਣ ਭਾਵੇਂ ਥੋੜੇ ਸਨ, ਦੂਸਰਾ ਚੇਲਾ ਬੜਾ ਸ੍ਰੇਸ਼ਟ ਸੀ, ਵਿਦਿਆ ਵਿੱਚ ਵੀ ਨਿਪੁੰਨ ਸੀ, ਸ਼ਸਤਰਬਾਜ਼ੀ ਵਿੱਚ ਵੀ ਨਿਪੁੰਨ ਸੀ, ਪਰ ਉਹ ਸਿਸ਼ ਕੀ ਦੇਖਦਾ ਵੀ ਮੇਰਾ ਗੁਰੂ ਜਿਹੜਾ ਹੈ, ਅਸੀਂ ਵਿਦਿਆ ਵਿੱਚ ਇੱਕੋ ਜਿਹੇ ਹਾਂ, ਨਿਪੁੰਨ ਹਾਂ, ਕੋਈ ਕਮੀ ਨਹੀਂ, ਇੱਕੋ ਜਿਹੇ ਹਾਂ, ਪਰ ਮੇਰੇ ਨਾਲ ਦੇ ਮਿੱਤਰ ਨੂੰ ਜ਼ਿਆਦਾ ਸਨੇਹ ਕਰਦਾ ਮੇਰਾ ਗੁਰੂ। ਇਹ ਹੁੰਦਾ ਹੈ ਗੁਰੂ ਲਈ ਸ਼ਿਸ਼ ਲਈ, ਸ਼ਿਸ਼ ਸਮਾਨ ਹੁੰਦੇ ਨੇ, ਮਾਂ ਬਾਪ ਲਈ ਧੀਆਂ ਪੁੱਤਰ ਸਮਾਨ ਹੁੰਦੇ ਨੇ, ਪਰ ਕਈ ਵਾਰੀ ਸਾਨੂੰ ਲੱਗਦਾ ਹੈ ਵੀ ਕਿਸੇ ਨਾਲ ਜ਼ਿਆਦਾ ਪਿਆਰ ਕੀਤਾ ਜਾ ਰਿਹਾ, ਕਿਸੇ ਨਾਲ ਥੋੜਾ ਕੀਤਾ ਜਾ ਰਿਹਾ, ਐਸਾ ਹੁੰਦਾ ਨਹੀਂ। ਮੈਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਜੀ ਨੇ ਇਹ ਬਚਨ ਕੀਤੇ ਨੇ ਬਾਣੀ ਵਿੱਚ ਵੀ, ਵਾਹਿਗੁਰੂ ਦੀ ਦ੍ਰਿਸ਼ਟੀ, ਵਾਹਿਗੁਰੂ ਦੀ ਕਿਰਪਾ ਸਭ ਤੇ ਹੈ, ਪਰ ਸਾਡੀ ਪ੍ਰਾਪਤ ਕਰਨ ਦੀ ਪਾਤਰਤਾ ਦੇ ਅਨੁਸਾਰ ਪਤਾ ਲੱਗਦਾ ਵੀ ਕੋਈ ਕਿੰਨਾ ਕੁ ਪਾਤਰ ਹੈ। ਉਹੀ ਅਸੀਂ ਫਿਰ ਕਹਿ ਦਿੰਦੇ ਹਾਂ ਵੀ ਕਿਸੇ ਨੂੰ ਜ਼ਿਆਦਾ ਮਿਲ ਰਿਹਾ ਜੀ, ਕਿਸੇ ਨੂੰ ਥੋੜਾ ਮਿਲ ਰਿਹਾ, ਉਹਦੇ ਚ ਦੇਣ ਵਾਲੇ ਦਾ ਕੋਈ ਲਗਾਵ ਨਹੀਂ, ਕਹਿ ਲਈਏ ਭੇਦਭਾਵ ਨਹੀਂ, ਉਹ ਸਭ ਤੇ ਵਰਸ ਰਿਹਾ ਹੈ, ਸਭ ਤੇ ਕਿਰਪਾ ਕਰ ਰਿਹਾ ਹੈ। ਲੈਣ ਵਾਲੇ ਦੀ ਪਾਤਰਤਾ ਹੈ ਵੀ ਉਹ ਕਿੰਨਾ ਕੁ ਪਾਤਰ ਹੈ। ਜਿਵੇਂ ਨਦੀ ਵਗਦੀ ਹੈ, ਨਦੀ ਵਗਦੀ ਦੇ ਵਿੱਚੋਂ ਕੀੜੀ ਵੀ ਪਾਣੀ ਪੀ ਰਹੀ ਹੈ, ਹਾਥੀ ਵੀ ਪਾਣੀ ਪੀ ਰਿਹਾ। ਹੁਣ ਕੀੜੀ ਇਹ ਗੁਮਾਨ ਕਰੇ ਜਾਂ ਰੋਸ ਕਰੇ ਜੀ, ਵੇਖੋ ਜੀ ਮੈਂ ਤੇ ਇੱਕ ਬੂੰਦ ਵੀ ਨਹੀਂ ਪੀਂਦੀ, ਨਦੀ ਹਾਥੀ ਨੂੰ ਕਿੰਨਾ ਪਿਆਰ ਕਰਦੀ, ਉਹ ਕਿੰਨਾ ਪਾਣੀ ਪੀ ਜਾਂਦਾ। ਇਹ ਕੀੜੀ ਦੀ ਨਦਾਨੀ ਹੋਏਗੀ ਨਾ, ਉਹਦੀ ਤ੍ਰਿਪਤੀ ਬੂੰਦ ਵਿੱਚ ਹੈ, ਉਹਦੀ ਪਾਤਰਤਾ ਹੀ ਇੰਨੀ ਕੁ ਹੈ, ਤੇ ਹਾਥੀ ਦੀ ਪਾਤਰਤਾ ਜ਼ਿਆਦਾ, ਉਹਦਾ ਆਕਾਰ ਏਡਾ। ਇਹਦਾ ਭਾਵ ਹੈ ਗੁਰੂ, ਪਰਮਾਤਮਾ, ਅਧਿਆਪਕ, ਮਾਤਾ ਪਿਤਾ, ਇਹ ਸਾਰੇ ਹੀ ਆਪਣੀਆਂ ਸੰਤਾਨਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਸ਼ਿਸ਼ਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਆਲੇ ਦੁਆਲੇ ਨੂੰ, ਸਾਰਿਆਂ ਨੂੰ ਇੱਕੋ ਜਿਹੇ ਪਿਆਰ ਦਿੰਦੇ ਨੇ, ਇੱਕੋ ਜਿਹੇ ਸੁਨੇਹ ਦਿੰਦੇ ਨੇ। ਪਰ ਸਾਡੀ ਪਾਤਰਤਾ ਜਿੰਨਾ ਜਿੰਨਾ ਆਪ ਅਸੀਂ ਸਵੀਕਾਰ ਕਰ ਸਕਦੇ ਹਾਂ, ਅਸੀਂ ਆਪਣੇ ਤੇ ਨਹੀਂ ਟੁਕਾਉਂਦੇ, ਅਸੀਂ ਉਸ ਅਣਜਾਣ ਪੁਣੇ ਵਿੱਚ ਆਪਣੇ ਸਿਸ਼ ਗੁਰੂ ਤੇ ਉਂਗਲ ਚੁੱਕਦੇ ਨੇ। ਸੋ ਸਿਸ਼ ਵੀ ਥੋੜਾ ਐਸਾ ਸੀ, ਸਿਸ਼ ਨਾਮ ਸਿੱਖ ਦਾ, ਚੇਲੇ ਦਾ। ਇੱਕ ਦਿਨ ਉਹਨੇ ਪੁੱਛ ਲਿਆ ਗੁਰੂ ਨੂੰ, ਕਹਿੰਦਾ ਵੀ ਗੁਰਦੇਵ ਜੀ, ਮੈਂ ਤੇ ਮੇਰਾ ਮਿੱਤਰ ਦੋਵੇਂ ਇੱਕ ਸਮਾਨ ਆ, ਸ਼ਸਤਰ ਵਿੱਦਿਆ ਵਿੱਚ, ਘੋੜ ਸਵਾਰੀ ਵਿੱਚ, ਸੰਸਾਰ ਦੀਆਂ ਜਿਹੜੀਆਂ ਤੁਸੀਂ ਵਿੱਦਿਆ ਸਿਖਾਈਆਂ ਨੇ ਉਹ ਸਾਰੀਆਂ ਵਿੱਦਿਆ ਵਿੱਚ ਇੱਕੋ ਜਿਹੇ ਆ, ਕੋਈ ਫਰਕ ਨਹੀਂ, 19-21 ਦਾ ਵੀ ਫਰਕ ਨਹੀਂ, ਪਰ ਮੈਨੂੰ ਪ੍ਰਤੀਤ ਇਹ ਹੁੰਦਾ ਹੈ ਕਿ ਤੁਸੀਂ ਮੇਰੇ ਮਿੱਤਰ ਨੂੰ, ਨਾਲ ਦੇ ਨੂੰ, ਇਹਨੂੰ ਜ਼ਿਆਦਾ ਪਿਆਰ ਕਰਦੇ ਹੋ, ਸਨੇਹ ਕਰਦੇ ਹੋ, ਇਹਨੂੰ ਮਹਾਨ ਕਹਿੰਦੇ ਹੋ। ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਉਹਦੀ ਉਦਾਹਰਣ ਦਿੰਦੇ ਹੋ ਵੀ ਉਹ ਫਲਾਣਾ ਮੇਰਾ ਚੇਲਾ ਬੜਾ, ਉਹ ਮੇਰੀ ਉਦਾਹਰਣ ਕਿਉਂ ਨਹੀਂ ਦਿੰਦੇ, ਮੈਂ ਵੀ ਤੇ ਉਹਦੇ ਵਰਗਾ ਹੀ ਹਾਂ। ਤਾਂ ਗੁਰੂ ਨੇ ਕਿਹਾ ਵੀ ਬਿਲਕੁਲ, ਤੁਹਾਡੇ ਅੰਦਰ ਗੁਣਾ ਕਰਕੇ ਕੋਈ ਕਮੀ ਨਹੀਂ, ਇੱਕੋ ਜਿਹਾ ਹੈ, ਪਰ ਇੱਕ ਕਮਜ਼ੋਰੀ ਕਹਿ ਲਈਏ, ਇੱਕ ਤੇਰੇ ਪਾਸ ਉਹ ਵਸਤੂ ਨਹੀਂ ਜੋ ਉਹਦੇ ਅੰਦਰ ਭਾਵ ਹੈ। ਉਹ ਕਹਿੰਦਾ ਕਿਹੜਾ ਮੈਨੂੰ ਦੱਸੋ, ਮੈਂ ਉਹ ਵੀ ਬਣਾ ਲਾਂਗਾ। ਕਹਿੰਦੇ ਮੈਂ ਤੈਨੂੰ ਕੁਝ ਸਮੇਂ ਬਾਅਦ ਦੱਸਾਂਗਾ, ਇੱਕ ਪ੍ਰੀਖਿਆ ਪਾਵਾਂਗਾ ਤੇਰੇ ਤੇ, ਉਸ ਦੇ ਵਿੱਚ ਤੈਨੂੰ ਪਤਾ ਲੱਗੇਗਾ ਵੀ

ਉਹਨੂੰ ਕਿਉਂ ਸ੍ਰਿਸ਼ਟ ਆਖਦਾ? ਉਹਨੇ ਕਿਹਾ ਠੀਕ ਹੈ, ਸਮਾਂ ਬੀਤ ਗਿਆ, ਉਹ ਕਈ ਦਿਨ ਗੁਜ਼ਰ ਗਏ, ਗੁਰੂ ਨੂੰ ਗੱਲ ਯਾਦ ਸੀ। ਉਹਨੇ ਕੀ ਕੀਤਾ, ਇੱਕ ਦਿਨ ਆਪਣੇ ਪਾਸ ਕਾਫੀ ਅਨਾਜ ਮੰਗਾਇਆ ਤੇ ਇੱਕ ਨਗਰ ਦੇ ਅੰਦਰ ਲੋਕ ਭੁੱਖੇ ਸਨ। ਉਹਨੇ ਅਨਾਜ ਦੀਆਂ ਦੋ ਢੇਰੀਆਂ ਲਾ ਦਿੱਤੀਆਂ ਗੁਰੂ ਨੇ, ਤੇ ਦੋਹਾਂ ਚੇਲਿਆਂ ਨੂੰ ਕਹਿ ਦਿੱਤਾ ਵੀ ਆ ਇੱਕ ਢੇਰੀ ਦਾ ਮਾਲਕ ਤੂੰ ਹੈ ਤੇ ਇੱਕ ਢੇਰੀ ਦਾ ਮਾਲਕ ਇਹ ਹੈ, ਤੁਸੀਂ ਦੋਵੇਂ ਇੱਕ ਇੱਕ ਢੇਰੀ ਦੇ ਇੱਕ ਇੱਕ ਬੋਲ ਦੇ ਮਾਲਕ ਹੋ, ਤੇ ਤੁਸੀਂ ਹੁਣ ਇਹਨਾਂ ਪਿੰਡ ਵਾਲਿਆਂ ਦੇ ਅੰਦਰ ਇਹਨਾਂ ਨੂੰ ਸਮਾਨ ਵੰਡਣਾ ਹੈ, ਇਹਨਾਂ ਨੂੰ ਦੇਣਾ ਹੈ, ਤੁਸੀਂ ਦਾਨੀ ਬਣ ਕੇ ਵਿਖਾਓ। ਉਹਨੂੰ ਵੱਡਾ ਦਾਨੀ ਕਿਹਾ ਜਾਂਦਾ ਸੀ, ਇਸ ਤਰ੍ਹਾਂ ਦਾ ਮਤਲਬ ਘਟਨਾ ਸਾਖੀ ਹੈ। ਕਹਿੰਦੇ ਦੋਵੇਂ ਸ਼ਿਸ਼ ਜਿਹੜੇ ਨੇ ਗੁਰੂ ਦੀ ਆਗਿਆ ਮੰਨ ਕੇ ਆਪੋ ਆਪਣੇ ਬੋਲ ਤੇ ਖਲੋ ਗਏ, ਆਪੋ ਆਪਣੇ ਵੱਲ ਆਵਾਜ਼ ਮਾਰੀ। ਜਿਹੜਾ ਪਹਿਲਾਂ ਸੀ, ਜਿਹਨੂੰ ਮਨ ਅੰਦਰ ਰੋਸ ਸੀ ਵੀ ਮੈਨੂੰ ਜ਼ਿਆਦਾ ਕਿਉਂ ਨਹੀਂ ਤਰਜੀਹ ਦਿੰਦੇ, ਉਹਨੇ ਸਾਰੇ ਪਿੰਡ ਵਾਲੇ ਜਿਹੜੇ ਸਨ ਬੁਲਾ ਲਏ, ਲੈਣ ਲਵਾ ਲਏ, ਇਕੱਲੇ ਇਕੱਲੇ ਨੂੰ ਆਪਣੇ ਆਪ ਹੀ ਭਰ ਭਰ ਕੇ ਕਾਸੇ ਦੇ ਨਾਲ ਪਾਈ ਜਾਏ। ਉਹ ਭੀੜ ਚੋਂ ਕੋਈ ਅੱਗੇ ਆਵੇ, ਕੋਈ ਪਿੱਛੇ ਜਾਵੇ, ਕਦੀ ਕੋਈ ਪਹਿਲਾਂ ਆ ਜਾਏ, ਕੋਈ ਦੂਜਾ ਆ ਜਾਏ, ਉਹਨੂੰ ਕ੍ਰੋਧ ਆਈ ਜਾਏ, ਗੁੱਸਾ ਵੀ ਕਰੀ ਜਾਏ, ਨਾਲੇ ਵੰਡੀ ਜਾਏ, ਨਾਲੇ ਉਹਨਾਂ ਤੇ ਦੇਣ ਵਾਲਿਆਂ ਤੇ ਗੁੱਸਾ ਕਰੀ ਜਾਏ, ਥੱਕ ਗਿਆ, ਹਾਰ ਗਿਆ। ਤੇ ਉਹਨੇ ਜਿਉਂ ਤਿਉਂ ਕਰਕੇ ਗੁਰੂ ਦਾ ਹੁਕਮ ਮੰਨ ਕੇ ਬੋਲ ਨੂੰ ਵੰਡਿਆ, ਪਰ ਕਲਪ ਗਿਆ। ਜਦੋਂ ਦੂਜੇ ਦੀ ਵਾਰੀ ਆਈ, ਉਹਨੇ ਵੀ ਸਾਰਿਆਂ ਨੂੰ ਇਕੱਠਿਆਂ ਕੀਤਾ, ਨਗਰ ਦਾ ਜਿਹੜਾ ਮੌਤਬਾਰ ਸੀ ਉਹਨੂੰ ਬੁਲਾਇਆ, ਉਹਨੂੰ ਕਿਹਾ ਵੀ ਇਹ ਅਨਾਜ ਜਿਹੜਾ ਹੈ ਇਹਦਾ ਮਾਲਕ ਮੈਂ ਹਾਂ, ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ, ਪਰ ਨਾਲ ਹੀ ਹੁਕਮ ਹੋਇਆ ਵੀ ਇਹ ਸਾਰੇ ਨਗਰ ਵਿੱਚ ਸਮਾਨ ਵੰਡਣਾ ਹੈ, ਇਹ ਬੋਲ ਮੈਂ ਤੁਹਾਨੂੰ ਸਪੁਰਦ ਕਰਦਾ ਹੈ, ਤੁਹਾਡਾ ਹੈ, ਤੇ ਆਪਸ ਵਿੱਚ ਧਰਮ ਦੇ ਨਾਲ, ਇਮਾਨਦਾਰੀ ਦੇ ਨਾਲ, ਨਿਆਂ ਦੇ ਨਾਲ ਆਪਸ ਵਿੱਚ ਜਿਹੜਾ ਹੈ ਬਰਾਬਰ ਤਕਸੀਮ ਕਰ ਲਓ, ਇਹ ਤੁਹਾਡਾ ਹੈ। ਉਹ ਕਹਿ ਕੇ ਵਾਪਸ ਆ ਗਿਆ ਤੇ ਉਹਨੇ ਗੁਰੂ ਨੇ ਜਦੋਂ ਦੋਹਾਂ ਨੂੰ ਵੇਖਿਆ, ਇੱਕ ਕਲਪਿਆ ਹੋਇਆ, ਇੱਕ ਉਸੇ ਤਰ੍ਹਾਂ ਪ੍ਰਸੰਨ ਹੈ, ਤੇ ਗੁਰਦੇਵ ਨੇ ਉਹਨੇ ਕਿਹਾ ਵੀ ਵੇਖ ਆਹ ਫਰਕ ਹੈ। ਉਹ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਲੱਗੀ, ਫਰਕ ਕੀ? ਕਹਿੰਦੇ ਮੈਂ ਤੈਨੂੰ ਪਦਾਰਥ ਦਿੱਤਾ, ਤੇਰਾ ਪਦਾਰਥ ਤੂੰ ਲੋਕਾਂ ਵਿੱਚ ਵੰਡਿਆ, ਪਰ ਵੰਡਦਿਆਂ ਵੀ ਤੇਰੇ ਅੰਦਰ ਦੀ ਇਹ ਅਪਣਤ ਨਹੀਂ ਗਈ, ਇਹ ਮੇਰਾ ਹੈ, ਮੈਂ ਹੀ ਇਕੱਲੇ ਇਕੱਲੇ ਨੂੰ ਦੇਣਾ ਹੈ। ਤੂੰ ਕ੍ਰੁਝਿਆ ਵੀ, ਕ੍ਰੋਧਿਤ ਵੀ ਹੋਇਆ, ਤੂੰ ਸਾਰਿਆਂ ਵਿੱਚ ਇਹ ਵੀ ਜਨਾਇਆ ਖਲੋ ਕੇ ਕਿ ਆ ਮੇਰਾ ਹੈ, ਮੈਂ ਦਾਤਾ, ਮੈਂ ਤੁਹਾਨੂੰ ਦੇ ਰਿਹਾ। ਇਹਦੇ ਵਿੱਚ ਤੂੰ ਕਲਪਦਾ ਰਿਹਾ ਕਿਉਂਕਿ ਤੇਰੀ ਹਉਮੈ ਹਰ ਵਕਤ ਤੇਰੇ ਨਾਲ ਹਾਜ਼ਰ ਰਹੀ, ਪਰ ਇਹਦੇ ਅੰਦਰ ਇਹ ਗੁਣ ਹੈ ਕਿ ਜਦੋਂ ਇਹਨੂੰ ਕਿਹਾ ਵੀ ਇਹਨੂੰ ਦਾਨ ਦੇਣਾ, ਇਹਨੇ ਉਸੇ ਵਕਤ ਉਹਨੂੰ ਦੇ ਕੇ ਪਿਛਾ ਨਹੀਂ ਵੇਖਿਆ, ਉਹਨਾਂ ਵਿੱਚ ਆਪਣੇ ਆਪ ਕਹਿ ਦਿੱਤਾ ਵੀ ਇਹਨੂੰ ਤਕਸੀਮ ਕਰ ਲਓ। ਕੋਈ ਕ੍ਰੋਧ ਨਹੀਂ ਆਇਆ, ਕੋਈ ਕਿਸੇ ਨਾਲ ਗੁੱਸਾ ਨਹੀਂ ਆਇਆ, ਕੋਈ ਕਿਸੇ ਦੇ ਨਾਲ ਵਾਦ ਵਿਵਾਦ ਨਹੀਂ ਕੀਤਾ, ਕਿਉਂਕਿ ਜੋ ਦੇਣਾ ਹੈ, ਜੋ ਪ੍ਰਦਾਨ ਕਰਨਾ ਹੈ, ਪ੍ਰਦਾਨ ਕਰਦਿਆਂ ਵੀ ਜੇ ਉਹਦੇ ਨਾਲ ਮੈਂ ਜੋੜ ਕੇ ਰੱਖਣੀ ਆ, ਫਿਰ ਦੁੱਖ ਹੀ ਦੇਗੀ, ਫਿਰ ਕਦੀ ਪ੍ਰਸੰਨਤਾ ਨਹੀਂ। ਇਹਦੇ ਭਾਵ ਇਹ ਹੈ ਇਸ ਪਾਕੀ ਤੋਂ ਕਿ ਹਰ ਵਕਤ ਮਨੁੱਖ ਦੀ ਮੈਂ ਉਹਦੇ ਨਾਲ ਚਿੰਬੜੀ ਰਹਿੰਦੀ ਹੈ, ਭਾਵੇਂ ਲੰਮਾ, ਭਾਵੇਂ ਕੋਈ ਧਰਮ ਦਾ ਵੀ ਕਰਮ ਕਰਨਾ ਹੈ, ਪਰ ਜਿਹਦੇ ਅੰਦਰ ਇਹ ਭਾਵਨਾ ਆ ਗਈ, ਧਰਮ ਸਿਖਾਉਂਦਾ ਹੀ ਹੈ, ਭਗਤੀ ਸਿੱਖੀ ਦਾ ਭਾਵ ਹੀ ਇਹ ਹੈ, ਸਿੱਖਣ ਦਾ ਭਾਵ ਹੀ ਇਹ ਹੈ ਕਿ ਪਹਿਲਾਂ ਮੈਂ ਛੱਡਣੀ ਹੈ, ਅਪਣਤ ਛੱਡਣੀ ਹੈ। ਅਸੀਂ ਕਹਿੰਦੇ ਹਾਂ ਵੀ ਕੋਈ ਸਿੱਖਣ ਆਉਂਦਾ, ਭਾਵੇਂ ਕੋਈ ਵਿਦਿਆਰਥੀ ਹੈ, ਭਾਵੇਂ ਕੋਈ ਸਿੱਖਿਆਰਥੀ, ਕੋਈ ਗੁਣ ਲੈਣ ਆਉਂਦਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਆਹ ਗੁਣ ਲੈ ਲਿਆ, ਉਹ ਸਿੱਖ ਦਾ ਰੱਟਾ ਮਾਰਦਾ, ਪਰ ਨਹੀਂ। ਸਿੱਖਣ ਦਾ ਭਾਵ ਇਹ ਹੈ ਕਿ ਸਭ ਤੋਂ ਪਹਿਲਾਂ ਜੋ ਆਪਣੀ ਮੈਂ ਤੋਂ ਸਿੱਖਿਆ ਨਾ, ਉਹ ਮਿਟਾਉਣਾ ਹੈ, ਆਪਣਾ ਆਪਾਂ ਮਿਟਾਉਣਾ ਪਹਿਲਾਂ, ਫਿਰ ਸਿੱਖਿਆ ਜਾਏਗਾ। ਮੈਂ ਮਿਟਾ ਕੇ ਜੋ ਸਿੱਖਿਆ ਪ੍ਰਾਪਤ ਹੋਏਗੀ, ਉਹ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ, ਉਹਨੂੰ ਕੋਈ ਮਿਟਾ ਨਹੀਂ ਫਿਰ ਸਕੇਗਾ। ਪਰ ਇਹਦੇ ਲਈ ਗੁਰੂ ਦੀ ਕਿਰਪਾ, ਗੁਰੂ ਦਾ ਤਰਸ ਚਾਹੀਦਾ ਹੈ, ਤੇ ਇਹ ਅਰਦਾਸ ਚਾਹੀਦੀ, ਜਿਵੇਂ ਪੰਚਮ ਪਾਤਸ਼ਾਹ ਜੀ ਨੇ ਸਿਖਾਈ ਹੈ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਮੰਨੀਏ, ਮੈਂ ਸਿਆਣਾ ਨਹੀਂ, ਮੈਂ ਚਤੁਰ ਨਹੀਂ, ਮੈਂ ਸੁਗੜ ਨਹੀਂ, ਉਹ ਪਰਮਾਤਮਾ ਸੁਗੜ ਸਿਆਣਾ ਹੈ, ਗੰਭੀਰ ਹੈ, ਸੁਜਾਨੀ ਸੱਜਣ ਹੈ, ਮਿੱਤਰ ਦਾ ਭਾਵ ਹੈ ਉਹਦੇ ਅੰਦਰ, ਚਤੁਰ ਹੈ, ਉਹ ਸੁਜਾਨੀ ਦਾ ਅਰਥ ਚਤੁਰ ਵੀ ਕੀਤਾ ਹੈ, ਸਿਆਣਪ ਵਾਲੀ ਚਤੁਰਾਈ, ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਰਗਾ ਸਿਆਣਾ ਕੋਈ ਨਹੀਂ, ਉਸ ਵਰਗਾ ਸੁਗੜ ਕੋਈ ਨਹੀਂ। ਹੇ ਵਾਹਿਗੁਰੂ, ਤੂੰ ਹੀ ਮੇਰੇ ਤਨ ਮਨ ਧਨ ਪਦਾਰਥਾਂ ਦਾ ਮਾਲਕ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੇਕੀ ਖਟਾਨੀ, ਉਸੇ ਨੇ ਹੀ ਮੇਰੇ ਦੁੱਖ ਤੇ ਸੁੱਖ ਨੂੰ ਸੁਣਿਆ ਹੈ, ਜੋ ਮੇਰੇ ਤੇ ਵਾਪਰਦਾ ਹੈ ਉਹਨੂੰ ਕੌਣ ਸੁਣਦਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਤਨ ਮਨ ਹੈ,
जिदे ही सारा कुछ तौ बिद, फिर समझ लो ये तरीका जेड़ा है निकी खटानी मेरे लिए बहुत चंगी खट्टी वाली गल है। खटानी दा अर्थ भी किया है कि बन गई है, यह गल चंगी बन गई है। जे वाहिगुरु परमात्मा ही मेरे दुख सुख दे अंदर मेरी पुकार नू सुनदा है ते हे भाई मैं समझना ये मेरे लिए सब तो चंगी गल है, क्योंकि जे वो मेरा दुख सुख सुन ले, वो मेरी अंदर दी भावना नू सुन ले, ता फिर मैनू किसे होर नू सुनाण दी जरूरत की है। वो अकाल पुरख वाहिगुरु ही मेरी बेदन सुनदा है, मेरी पुकार सुनदा है, फिर मैं होर किसे अगे पुकार क्यों करा, मैं होर किसे अगे जोदड़ी क्यों करा। मेरी पुकार मेरी जोदड़ी उस वाहिगुरु परमात्मा दे अगे ही है, क्योंकि उदे तो बिना जे किसे होर अगे जोदड़ी करा किसे होर नू आखा ता दतार जी कहिंदे हर कोई आपो अपनी गरज दा मारिया होया, हर को आपो अपनी लोड़ दे अंदर उन्नू किसे होर दी गरज है। जिस मानुख पह करूं बेनंती सो अपने दुख भरिया, हर कोई आपो अपने दुख लैके बैठा है। असी किसे नू अपनी बेनती अपनी पुकार करिए, अपनी अंदर दी अवस्था दसी, गुरुदेव जी कहिंदे ओ तेरी सार की जानेगा। बीमार नू बीमार दा हाल, किसे बीमार नू कोई बीमार अपना हाल दसे ते ओ की करेगा, वध तो वध हमदर्दी दे सकदा है, आश्वासन दे सकदा है झूठा जा, पर वो कोई उपचार तो नहीं ना कर सकता, क्योंकि वो आप बीमार है, वो आप रोगी है। रोगी रोगी दे नाल हमदर्दी कर सकदा है, उदा उपचार नहीं कर सकता, इलाज ते हकीम नहीं करना, वैद नहीं करना। सो गुरुदेव जी कहिंदे सारी दुनिया है दे अंदर ही दुख है, सारी दुनिया दे अंदर ही संताप है, ते जे कोई दुखी दुखी अगे पुकार जाके करे ते उदी पुकार नू उत्थे कुछ भी प्राप्त नहीं होना। ता ही गुरुदेव ने कहा सारे ही संसार अंदर कोई है जेड़ा सुखी है। गुरुदेव जी ने रामकली राग विच बड़ा लम्मा शब्द उच्चारण किया है, समय दे अवतारां दा जिक्र भी किया है, भी दुख किसे नू नहीं छड़दा। अखीर इत्थे गल मुका दित्ती, नानक दुखिया सब संसार, मन्ने नाओ सोई जिन जाण, अवरी कर्म ना लेखे लाए। गुरुदेव जी कहिंदे होर कोई कर्म नहीं जिहड़ा सुख दे सकदा है, जे किसे ने सुख देना ते ओ की है, जी की एकै ही पहमानी, जी की जिंद दी साडे अंदर दी एकै ही एक दे कोल ही परमात्मा कोल ही पह मानी, एक परमात्मा कोल ही पह दा अर्थ है पास, परमात्मा दे पास ही साडी पुकार जिहड़ी है मन्नी जानी है, होर कोई नहीं मनदा, होर कोई नहीं जेड़ा है उस साडे अंदर दी बेदन नू सुन के इन्ना समर्थ नहीं भी साडी अरदास नू पूरियां कर दे। जी की एकै ही पह मानी, अवर जतन कर रहे बहु तेरे, तिन तिल नहीं कीमत जानी। कहिंदे होर भावे असी जिन्ने मर्जी यतन कर लईए परमात्मा तक पहुंच करन दे, परमात्मा तक पहुंचन दे, वाहिगुरु दे नाल संबंध जोड़न दे, जितने भी यतन ने तीर्थां दा रटन, जप तप करना, होर वर्त रखने, होर कई तरह दे धर्म दे कर्म करने, गुरुदेव जी कहिंदे सब दी कीमत वाहिगुरु दी नजर विच तिल मात्र है ही नहीं, रंचक मात्र भी नहीं है। किदी पुकार किदी कीमत वाहिगुरु की नजर विच है, जदों कोई उहदे अगे पुकार करदा है, अरदास करदा है, बेनती करदा है हिरदे तो, जदों भी कोई पुकारदा है ना, वाहिगुरु उस जीव की पुकार सुनदा है, जीव की, जीव के अंदर जी की, जी के अर्थ है जिहदे अंदर जिंद है, तो जिंद कल्ले मनुख के पास ही नहीं, हालांकि अरदास शब्द जिहड़े मनुख के कोल ने, पर जदों असीं बाणी पढ़दे हां बाणी विच गुरुदेव पिता महाराज सच्चे पातशाह जी ने उन्हां जीवां दा भी जिक्र किया है जिन्हां कोल शब्द है ही नहीं, जिन्हां नूं बोलना नहीं आउंदा, पर वह भी कितने दुख विच आए तो उन्हां दी पुकार भी वाहिगुरु दे तक गई। हुण उन्हां कीड़ी पुकार कीती, उन्हां किवें कहा, मनुख तो कह सकता है हाय रब्बा मैं मर गया मैनू बचा आ मैनू दुख है, पर गुरु साहब कहिंदे अंतर आत्मा की पुकार सब दी इक्को दी है, वाहिगुरु दे कोल जदों पुकार गए। गुरु तेग बहादुर महाराज ने खास करके उस उदाहरण नूं बड़ा अपने शब्दां दे विच लिया है, हाथी दी कुंचर दी, ए मिथिहासिक घटना है कि एक कुंचर एक हाथी जदों पानी विच तेंदुए ने ग्रस लिया ना उहदे पैरां नूं ते उहनूं डुब्बन लगा, उहने पानी विच कमल फुल चक के अपनी सुंड नाल उतां वगाया
ਤੇ ਪਰਮੇਸ਼ਵਰ ਅੱਗੇ ਪੁਕਾਰ ਕੀਤੀ। ਹੁਣ ਉਹਦੀ ਪੁਕਾਰ ਕੀ ਸੀ, ਉਹਦੇ ਕੋਲ ਕਿਹੜੇ ਬੋਲ ਸਨ? ਪਰ ਉਹਨੂੰ ਜਿੰਦ ਤਾਂ ਸਭ ਨੂੰ ਪਿਆਰੀ ਹੁੰਦੀ ਹੈ, ਆਪਣੇ ਅੰਤਰ ਆਤਮਾ ਤੋਂ ਉਸ ਵਕਤ ਪੁਕਾਰ ਨਿਕਲੀ ਜਦੋਂ ਕੋਈ ਸਹਾਰਾ ਨਾ ਮਿਲਿਆ, ਤੇ ਵਾਹਿਗੁਰੂ ਨੇ ਗੱਜ ਗ੍ਰਹਿ ਤੇ ਛੁੱਟਾ, ਕਿਆ ਉਹਦੀ ਵੀ ਪੁਕਾਰ ਸੁਣ ਲਈ, ਉਹਦੀ ਵੀ ਅਰਦਾਸ ਸੁਣ ਲਈ। ਬੇਅੰਤ ਐਸੇ ਜੀਵ ਨੇ ਜਿਹੜੇ ਉਸ ਪਰਮਾਤਮਾ ਪਰਮੇਸ਼ਵਰ ਅੱਗੇ ਪੁਕਾਰਾਂ ਕਰਦੇ ਨੇ। ਇਹ ਵੱਖਰੀ ਗੱਲ ਹੈ ਕਿ ਸਾਨੂੰ ਸਿਰਫ ਸਾਨੂੰ ਤਾਂ ਆਪਣਾ ਹੀ ਪਤਾ ਹੁੰਦਾ, ਆਪਣੀ ਬੋਲੀ ਦਾ ਪਤਾ, ਸ਼ਬਦਾਂ ਦਾ ਹੀ ਪਤਾ ਹੈ ਕੋਈ ਸ਼ਬਦ ਨਾਲ ਪੁਕਾਰ ਲਿਆ ਕਿ ਨਹੀਂ। ਪਰ ਪਰਮੇਸ਼ਵਰ ਜੀ ਕਹਿੰਦੇ ਨੇ ਵੀ ਉਹ ਸਭ ਦੀ ਪੁਕਾਰ ਸੁਣਦਾ, ਹੋਰ ਕੋਈ ਕੀਮਤ ਹੋਰ ਕੋਈ ਕਰਮ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ, ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਅਮੋਲਕ ਹੀਰਾ ਹੈ, ਉਹਦੇ ਵਰਗਾ ਰਤਨ ਕੋਈ ਨਹੀਂ, ਉਹਦੇ ਵਰਗਾ ਪਦਾਰਥ ਕੋਈ ਨਹੀਂ। ਪਰ ਕਦੋਂ ਮਿਲਦਾ? ਗੁਰੂ ਨੇ ਦੀਨੋ ਦਿੱਤਾ ਮੰਤਾਨੀ, ਇਹ ਮੰਤਰ ਇਹ ਪਦਾਰਥ ਇਹ ਰਤਨ ਹੈ ਕਿਹਦੇ ਕੋਲ? ਗੁਰੂ ਕੋਲ। ਜਦੋਂ ਗੁਰੂ ਕਿਰਪਾ ਕਰਦੇ, ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨਾ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਫਿਰ ਨਾਮ ਰਤਨ ਨਾਲ ਕੀ ਹੋਇਆ? ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਸਾਰਾ ਕੁਝ ਹੀ ਨਾਮ ਵਿੱਚ, ਅਰਥ ਅਰਥ ਹੈ। ਸੰਸਾਰ ਦੇ ਜਿੰਨੇ ਸੁੱਖ ਨੇ, ਜਿੰਨੇ ਪਦਾਰਥ ਨੇ, ਉਹ ਅਰਥ ਵਿੱਚ ਆ ਜਾਂਦੇ ਨੇ। ਚਾਰ ਪਦਾਰਥ ਨੇ ਨਾ, ਧਰਮ ਅਰਥ ਕਾਮ ਮੋਖ, ਅਰਥ ਦੇ ਅੰਦਰ ਸੰਸਾਰ ਦੀ ਸਾਰੀ ਸੰਪਤੀ ਆ ਜਾਂਦੀ ਹੈ, ਧਨ ਪਦਾਰਥ ਆ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ, ਹੇ ਮੇਰੇ ਮਨਾ, ਨਾਮ ਵਿੱਚ ਚਾਰ ਪਦਾਰਥ ਨੇ, ਤੈਨੂੰ ਜਿਸ ਪਦਾਰਥ ਦੀ ਲੋੜ ਹੈ, ਤੂੰ ਨਾਮ ਨੂੰ ਅਰਥ ਰੂਪ ਵਿੱਚ, ਆਰਥਿਕ ਤੌਰ ਤੇ ਜੇ ਤੂੰ ਤੰਗ ਹੈ, ਤੂੰ ਨਾਮ ਨੂੰ ਪੁਕਾਰ, ਨਾਮ ਨਾਲ ਜੁੜ, ਗੁਰੂ ਦੀ ਕਿਰਪਾ ਨਾਲ ਤੈਨੂੰ ਆਰਥਿਕ ਤੌਰ ਤੇ ਪਰਮਾਤਮਾ ਮਜ਼ਬੂਤ ਕਰ ਦੇਗਾ। ਨਾਮ ਜਿਹੜਾ ਹੈ ਕਾਮ ਪੂਰਨ ਹੈ, ਕਾਮਨਾ ਪੂਰਨ ਹੈ, ਕਾਮਨਾ ਕਾਮ ਦਾ ਅਰਥ ਹੈ ਕਾਮਨਾ ਪੂਰਨ, ਸਾਡੀਆਂ ਅੰਦਰ ਦੀਆਂ ਕਲਪਨਾ ਜਿਹੜੀਆਂ ਕੋਈ ਹੋਣਗੀਆਂ, ਇੱਛਾ ਪੂਰਕ, ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਕਾਮ ਧੇਨ ਗਊ ਭਾਵ ਹੈ ਜਿਹੜੀ ਕਾਮਨਾ ਪੂਰੀ ਕਰਦੀ ਹੈ, ਤੇ ਨਾਮ ਕਾਮ ਧੇਨੂ ਗਊ ਵਰਗਾ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਉਹ ਕਾਮ ਵੀ ਪੂਰਨ ਕਰਦਾ, ਕਾਮਨਾ ਵੀ ਪੂਰੀਆਂ ਕਰਦਾ, ਆਰਥਿਕ ਤੌਰ ਤੇ ਵੀ ਮਜ਼ਬੂਤ ਕਰਦਾ। ਧਰਮ, ਧਰਮ ਦਾ ਅਰਥ ਹੈ ਧਾਰਨ ਕਰਨਾ, ਸੰਜਮ ਵਿੱਚ ਰਹਿਣਾ, ਆਪਣੇ ਫਰਜ਼ ਨੂੰ ਸਮਝਣਾ, ਇੱਕ ਪੰਥ ਤੇ ਤੁਰਨਾ, ਇੱਕ ਪ੍ਰਪਾਟੀ ਤੇ ਤੁਰਨਾ ਜਿਹੜੀ ਰੱਬ ਦੇ ਮਾਰਗ ਤੇ ਲੈ ਕੇ ਜਾਂਦੀ, ਸੱਚ ਦਾ ਸਹਾਰਾ ਲੈਣਾ। ਧਰਮ ਦਾ ਅਰਥ ਹੈ ਸੱਚ ਦਾ ਪੰਥ ਹੀ ਬਣਨਾ, ਜਿਹੜਾ ਨਾਮ ਵਾਲੇ ਪਾਸੇ ਤੁਰਦਾ ਨਾ, ਸਭ ਤੋਂ ਪਹਿਲਾਂ ਧਰਮ ਹੀ ਬਣਦਾ। ਜੇ ਉਹ ਸੱਚ ਦੇ ਮਾਰਗ ਤੇ ਨਹੀਂ ਤੁਰਿਆ, ਜੇ ਉਹ ਸੱਚ ਦਾ ਪੰਥ ਹੀ ਨਹੀਂ ਬਣਿਆ, ਉਹ ਨਾਮ ਵੀ ਨਹੀਂ ਅਰਾਧ ਸਕਦਾ, ਨਾਮੀ ਵੀ ਨਹੀਂ ਹੋ ਸਕਦਾ। ਸੋ ਨਾਮ ਮਨੁੱਖ ਨੂੰ ਧਰਮੀ ਬਣਾਉਂਦਾ ਹੈ, ਨਾਮ ਮਨੁੱਖ ਦੀਆਂ ਕਾਮਨਾਵਾਂ ਨੂੰ ਬੂਰ ਲਾਉਂਦਾ ਹੈ, ਨਾਮ ਮਨੁੱਖ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦਾ ਹੈ, ਤੇ ਨਾਮ ਮਨੁੱਖ ਨੂੰ ਮੁਕਤ ਵੀ ਕਰਦਾ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਉਹ ਮੋਖ ਦਾ ਵੀ ਦਾਤਾ ਹੈ, ਮੁਕਤੀ ਵੀ ਦਿੰਦਾ ਹੈ। ਸੰਸਾਰ ਵਿੱਚ ਹੋਰ ਕਿਸੇ ਪਾਸ ਵੀ ਇਹ ਸਮਰੱਥਾ ਨਹੀਂ, ਕਿਸੇ ਕੋਲ ਕੰਮ ਕਰਨ ਲੱਗ ਜੀ ਧਨੀ ਕੋਲ, ਧਨੀ ਕੀ ਦੇਗਾ? ਆਪਣੇ ਧਨ ਚੋਂ ਤੁਹਾਨੂੰ ਬਿਲਕੁਲ ਕੁਝ ਹਿੱਸਾ ਦੇ ਦੇਗਾ, ਜੋ ਨੌਕਰੀ ਬਣਦੀ ਚਾਕਰੀ ਬਣਦੀ ਆ ਥੋੜਾ ਬਹੁਤਾ ਵੱਧ ਦੇ ਦੇਗਾ। ਜੇ ਅਸੀਂ ਉਹਨੂੰ ਕਹੀਏ ਵੀ ਮੇਰੀਆਂ ਸਾਰੀਆਂ ਕਾਮਨਾ ਪੂਰੀਆਂ ਕਰ, ਉਹ ਕਹੇਗਾ ਭਰਾਵਾ ਭਾਵੇਂ ਮੈਂ ਅਰਬਾਂ ਪਤੀ ਖਰਬਾਂ ਪਤੀ ਆ, ਕਾਮਨਾ ਤੇ ਮੇਰੀਆਂ ਨੇ ਅਜੇ ਪੂਰੀਆਂ ਹੋਈਆਂ। ਉਹਨੂੰ ਅਸੀਂ ਜੇ ਕਹੀਏ ਵੀ ਮੈਨੂੰ ਇਹ ਧਰਮ ਚਾਹੀਦਾ, ਉਹ ਕਹੇਗਾ ਮੈਨੂੰ ਧਰਮ ਦਾ ਕੀ ਪਤਾ, ਮੈਂ ਤੈਨੂੰ ਧਰਮ ਹੀ ਕਿਵੇਂ ਬਣਾ, ਧਰਮ ਕਿਵੇਂ ਦੇ ਸਕਦਾ, ਮੁਕਤੀ ਕਿਵੇਂ ਦੇ ਸਕਦਾ, ਇਹ ਗੁਰੂ ਦੇ ਨਾਮ ਕੋਲ ਹੀ ਹੈ। ਇਸ ਕਰਕੇ ਦਾਤਾ ਜੀ ਨੇ ਕਿਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਇਹ ਮੰਤਰ ਦੇ ਦਿੱਤਾ ਨਾਮ ਰੂਪੀ ਰਤਨ ਨੂੰ ਸਾਂਭਣ ਦਾ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਰ। ਉਸ ਨਾਮ ਦੀ ਬਦੌਲਤ, ਉਸ ਗੁਰੂ ਮੰਤਰ ਦੀ ਬਦੌਲਤ ਮੇਰਾ ਮਨ ਡੋਲਦਾ ਨਹੀਂ, ਡਿੱਗਦਾ ਨਹੀਂ ਵਿਸ਼ੇ ਵਿਕਾਰਾਂ ਵਿੱਚ, ਹੁਣ ਪਤਨ ਵੱਲ ਨਹੀਂ ਜਾਂਦਾ ਮੇਰਾ ਮਨ, ਪਲੀਤ ਨਹੀਂ ਹੁੰਦਾ ਮੇਰਾ ਮਨ ਜਿਹੜਾ ਨਾਮੀ ਹੈ। ਉਹ ਕਹਿੰਦਾ ਮੇਰਾ ਮਨ ਹੁਣ ਨਾ ਡੋਲਦਾ ਹੈ, ਭਾਵ ਡੋਲਣ ਦਾ ਅਰਥ ਹੈ ਸੰਕਲਪ ਵਿਕਲਪ ਵਿੱਚ ਨਹੀਂ ਰਹਿੰਦਾ, ਡੋਲਣ ਦਾ ਅਰਥ ਹੈ ਭਰਮ ਵਿੱਚ ਨਹੀਂ ਪੈਂਦਾ ਵੀ ਆਹ ਕਰਾਂ ਕਿ ਆਹ ਕਰਾਂ, ਇੱਧਰ ਜਾਵਾਂ ਕਿ ਉੱਧਰ ਜਾਵਾਂ, ਸੰਸਾਰੀ ਮਨੁੱਖ ਤਾਂ ਡੋਲਦਾ। ਤੇ ਡਿੱਗੇ ਦਾ ਅਰਥ ਹੈ ਵੀ ਜਿਹੜਾ ਡੋਲਣ ਤੋਂ ਬਾਅਦ ਡਿੱਗ ਹੀ ਗਿਆ, ਜਿਹੜਾ ਕਿਸੇ ਵਿਸ਼ੇ ਵਿਕਾਰ ਦੀ ਖੱਡ ਵਿੱਚ ਫਸ ਗਿਆ, ਪਹਿਲਾਂ ਡੋਲਦਾ ਫਿਰ ਹੀ ਡਿੱਗਦਾ ਨਾ। ਪਰ ਗੁਰੂ ਸਾਹਿਬ ਕਹਿੰਦੇ ਨਾਮ ਡੋਲਣ ਹੀ ਨਹੀਂ ਦਿੰਦਾ, ਨਾਮ ਮਨੁੱਖ ਨੂੰ ਸਥਿਰ ਕਰ ਦਿੰਦਾ,
ਉਹਦਾ ਨਿਸ਼ਚਾ ਸਹੀ ਹੋ ਜਾਂਦਾ ਹੈ, ਫਿਰ ਉਹ ਡੋਲਦਾ ਨਹੀਂ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾ ਨਹੀਂ, ਪੂਰਨ ਤੌਰ ਤੇ ਅੰਦਰੋਂ ਪਰਮਾਤਮਾ ਦੇ ਨਾਮ ਸਦਕਾ ਭੁੱਖਾਂ ਮਰ ਜਾਂਦੀਆਂ, ਜੀਵ ਦਾ ਮਨ ਤ੍ਰਿਪਤ ਹੋ ਜਾਂਦਾ, ਉਹ ਰੱਜ ਜਾਂਦਾ ਹੈ। ਉਹ ਜੋ ਬੀਚ ਹਮ ਤੁਮ ਕੱਚ ਹੋਤੇ ਤਿਨਕੀ ਬਾਤ ਬਿਲਾਨੀ, ਉਹ ਜੋ ਬੀਚ, ਉਹ ਜਿਹੜਾ ਮੇਰ ਤੇਰ ਦਾ ਫਰਕ ਸੀ ਨਾ ਪਹਿਲਾਂ, ਉਹ ਜੋ ਜੀਵ ਆਤਮਾ ਤੇ ਪਰਮਾਤਮਾ ਵਿੱਚ ਭਰਮ ਕਰਕੇ ਪੜਦਾ ਪਿਆ ਹੋਇਆ ਸੀ, ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਗੁਰੂ ਮੰਤਰ ਨਾਲ ਜਦੋਂ ਅੰਦਰ ਦ੍ਰਿੜ ਹੋ ਗਿਆ, ਉਹ ਜੋ ਬੀਚ ਉਹ ਜਿਹੜਾ ਵਿੱਚ ਪੜਦਾ ਪਿਆ ਹੋਇਆ ਸੀ ਮੇਰ ਤੇਰ ਦਾ, ਉਹ ਸਤਿਗੁਰੂ ਜੀ ਕਹਿੰਦੇ ਤਿੰਨ ਕੀ ਬਾਤ ਬਿਲਾਨੀ, ਬਿਲਾਨੀ ਦਰ ਤਾਂ ਬੀਤ ਗਈ, ਖਤਮ ਹੋ ਗਈ, ਉਹ ਕਹਿੰਦੇ ਗੱਲ ਹੀ ਮੁੱਕ ਗਈ, ਝਗੜਾ ਹੀ ਨਹੀਂ ਰਿਹਾ ਹੁਣ ਮੇਰ ਤੇਰ ਦਾ, ਮੇਰ ਤੇਰ ਮੁਕਾ ਦਿੱਤਾ, ਅਲੰਕਾਰ ਮਿਲ ਫੈਲੀ ਹੋਈ ਹੈ। ਕਿਵੇਂ ਮੁਕਾਇਆ ਜੀ, ਕਿਵੇਂ ਮੁੱਕਦਾ? ਗੁਰੂ ਸਾਹਿਬ ਨੇ ਬੜਾ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਅਲੰਕਾਰ, ਅਲੰਕਾਰ ਕਹਿੰਦੇ ਗਹਿਣੇ, ਸੋਨੇ ਦੇ ਗਹਿਣੇ ਜਦੋਂ ਬਣੇ ਹੁੰਦੇ ਨੇ, ਘੜੇ ਹੁੰਦੇ ਨੇ, ਉਹਨਾਂ ਦਾ ਨਾਂ ਵੱਖੋ ਵੱਖਰਾ ਹੁੰਦਾ, ਕੰਨਾਂ ਦੇ ਕਾਂਟੇ, ਨੱਕ ਦੀ ਨਥਨੀ, ਹੱਥ ਦਾ ਕੜਾ, ਪੈਰਾਂ ਦੀਆਂ ਪੰਜੇਬਾਂ, ਵੱਖੋ ਵੱਖਰੇ ਨਾਂ ਨੇ ਨਾ ਸੋਨੇ ਦੇ ਗਹਿਣਿਆਂ ਦੇ। ਪਰ ਜੇ ਸੁਨਿਆਰ ਕੋ ਲਿਜਾ ਕੇ ਉਹਨਾਂ ਸਾਰਿਆਂ ਨੂੰ ਕੁਠਾਲੀ ਵਿੱਚ ਪਾ ਦਈਏ ਤੇ ਉਹ ਕੀ ਬਣ ਜਾਏਗਾ? ਇੱਕ ਡਲੀ ਬਣ ਜਾਏਗੀ, ਸੋਨੇ ਦੀ ਡਲੀ, ਕੱਲਾ ਸੋਨਾ ਰਹਿ ਜਾਏਗਾ, ਆਕਾਰ ਮਿਟ ਜਾਣਗੇ। ਗੁਰਦੇਵ ਜੀ ਕਹਿੰਦੇ ਸਾਰੇ ਆਕਾਰ ਜਿਹੜੇ ਸਾਡੇ ਬਣੇ ਹੋਏ ਨੇ ਮਾਇਆ ਦੇ ਭੁਲੇਖੇ ਕਰਕੇ, ਪੜਦੇ ਕਰਕੇ ਨੇ, ਗੁਰੂ ਮੰਤਰ ਨਾਲ ਜਦੋਂ ਮੰਦਾ ਅੰਦੋ ਤ੍ਰਿਪਤ ਹੋ ਜਾਂਦਾ ਹੈ, ਉਹਨੂੰ ਫਿਰ ਇਹ ਪ੍ਰਤੀਤੀ ਹੋ ਜਾਂਦੀ ਕਿ ਸਾਰੇ ਇਹ ਰੂਪ ਪਰਮਾਤਮਾ ਦੇ ਨੇ, ਅਲੰਕਾਰ ਮਿਲ ਥੈਲੀ ਹੋਈ ਹੈ, ਸਾਰੇ ਇੱਕ ਹੋ ਜਾਂਦੇ ਨੇ, ਬ੍ਰਹਮ ਰੂਪ ਹੋ ਜਾਂਦੇ, ਤਾਂ ਤੇ ਕਨਿਕ ਵਖਾਨੀ, ਫਿਰ ਉਹਨੂੰ ਸਾਰੇ ਸੋਨਾ ਹੀ ਆਖਦੇ ਨੇ, ਕਾਂਟੇ ਪੰਜੀਬਾ ਨਹੀਂ ਆਖਦੇ। ਜਦੋਂ ਇੱਕ ਆਕਾਰ ਮਿਟ ਜਾਂਦਾ ਤੇ ਇੱਕ ਡਲਾ ਰਹਿ ਜਾਂਦਾ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਅੰਦਰੋਂ ਭਰਮ ਮਿਟ ਗਿਆ, ਫਿਰ ਸਾਰੇ ਪਾਸੇ ਕੀ ਰਹਿ ਜਾਂਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕੋਈ ਪਰਮਾਤਮਾ ਤੋਂ ਬਿਨਾਂ ਹੈ ਨਹੀਂ। ਸਗਲ ਬਨਸਪਤ ਮੈਂ ਬੈਸੰਤਰ, ਸਾਰੇ ਪਾਸੇ ਹੀ ਜਿਵੇਂ ਅੱਗ ਸਾਰੇ ਪਾਸੇ, ਸਗਲ ਦੁੱਧ ਮੈਂ ਘਿਓ, ਸਾਰੇ ਪਾਸੇ ਜਿਵੇਂ ਦੁੱਧ ਵਿੱਚ ਘਿਓ ਹੈ, ਬਨਸਪਤ ਵਿੱਚ ਅੱਗ ਹੈ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀ। ਉਹ ਕਹਿੰਦੇ ਸਾਰਿਆਂ ਵਿੱਚ ਫਿਰ ਉਹ ਜੋਤ ਦਿਸਦੀ ਹੈ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਜਦੋਂ ਅੰਦਰ ਨਾਮ ਦੀ, ਪਰਮੇਸ਼ਵਰ ਦੀ ਕਿਰਪਾ ਦੀ ਜੋਤ ਪ੍ਰਗਟ ਹੁੰਦੀ ਹੈ, ਸਹਿਜ ਸੁਖ ਪ੍ਰਾਪਤ ਹੁੰਦਾ ਹੈ, ਅੰਦਰ ਅਨਹਤ ਵਾਜੇ, ਸ਼ੋਭਾ ਦੇ ਵੱਜਦੇ ਹਨ, ਕਹੋ ਨਾਨਕ ਨਿਸ਼ਚਲ ਘਰ ਵਾਧਿਓ। ਫਿਰ ਮਨੁੱਖ ਆਪਣੇ ਮਨ ਰੂਪੀ ਘਰ ਨੂੰ ਨਿਸ਼ਚਲ ਕਰ ਲੈਂਦਾ, ਨਾਮ ਨਾਲ ਮਨ ਬੰਨਿਆ ਜਾਂਦਾ ਹੈ, ਗੁਰ ਕੀਓ ਬੰਧਾਨੀ, ਤੇ ਨਾਮ ਨਾਲ ਜਿਹੜਾ ਮਨ ਬੰਨਿਆ ਜਾਂਦਾ, ਇਹਨੂੰ ਬੰਨਦਾ ਕੌਣ ਹੈ? ਕਹਿੰਦੇ ਇਹ ਬੰਨਣ ਬੰਨਣ ਦੇ ਸਮਰੱਥ ਕੱਲਾ ਗੁਰੂ ਹੈ। ਗੁਰ ਕੀਓ ਬੰਧਾਨੀ, ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਗੁਰੂ ਨੇ ਮੇਰੇ ਮਨ ਨੂੰ ਆਪਣੇ ਸ਼ਬਦ ਨਾਲ ਐਸਾ ਬੰਨਿਆ ਕਿ ਹੁਣ ਮੇਰਾ ਮਨ ਡੋਲਦਾ ਨਹੀਂ, ਮੇਰਾ ਮਨ ਭਟਕਦਾ ਨਹੀਂ, ਹੁਣ ਸਭ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਵੇਖਦਾ ਹੈ, ਤੇ ਆਪਣੇ ਅੰਦਰ ਦੀ ਪੁਕਾਰ, ਆਪਣੇ ਅੰਦਰ ਦੀ ਗੱਲ ਹੁਣ ਹੋਰ ਕਿਸੇ ਨਾਲ ਕਿਵੇਂ ਕਰੇ? ਕੋਈ ਹੋਰ ਹੈ ਹੀ ਨਹੀਂ, ਦੂਜਾ ਹੋਵੇ ਤਾਂ ਆਖੀਏ। ਗੁਰੂ ਸਾਹਿਬ ਕਹਿੰਦੇ ਹੇ ਵਾਹਿਗੁਰੂ, ਹੁਣ ਹੈ ਹੀ ਤੂੰ ਹੈ, ਤੇ ਮੈਂ ਆਪਣੀ ਪੁਕਾਰ ਤੇਰੇ ਕੋਲ ਆਖਦਾ ਹਾਂ, ਤੂੰ ਹੀ ਮੇਰੇ ਦੁੱਖ ਸੁੱਖ ਦਾ ਦਾਤਾ ਸਾਂਝਾ ਸ਼ਰੀਕ ਹੈ, ਮੇਰੇ ਦੁੱਖ ਸੁੱਖ ਦਾ ਸਾਂਝੀ ਵਾਲ ਹੈ, ਮੈਂ ਤੇਰੇ ਅੱਗੇ ਹੀ ਆਪਣੀ ਪੁਕਾਰ ਰੱਖਦਾ ਹਾਂ, ਤੇ ਤੂੰ ਕਦੀ ਮੈਨੂੰ ਡੋਲਣ ਨਾ ਦਈ, ਡਿੱਗਣ ਨਾ ਦਈ, ਤੇਰੇ ਨਾਮ ਦੀ ਜੋਤ, ਤੇਰੀ ਸੱਤਿਆ ਦੀ ਜੋਤ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਏ। ਇਹ ਅਰਦਾਸ, ਇਹ ਬੇਨਤੀ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਆਪਣੇ ਦਰੋਂ ਘਰੋਂ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ, ਨਵਾਜਨ ਭੁੱਲਾਂ ਚੁੱਕਾਂ ਦੀ ਖਿਮਾ, ਸਾਰੇ ਪਿਆਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਾ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,
करसांत सुख मने आए वसिया जिन इच्छा सब पुजाइया सदा कुर्बान कीता गुरु विटो जिस दिन आए वडे आईया कह नानक सुनू संतो सब धरू पे आरू साचा नाम मेरा आधारू वाजे पन सब तित कर सुभागै घर सुभागै शब्द वाजे कला जित कर धारिया पंच दूत दवस कीते काल कंटक मारिया तुर कर्म पाया तु जिन कौ से नाम हर कह लागे कह नानक तह सुख हुआ तित कर अनहद वाजे अनद सुनो वड भागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साजन भये सरसे पूरे गुर ते जानी सुनते पुनीत कहते पवित सतगुर रहिया पर पूरे बिनवंत नान गुर चरण लागे वाजी अनह तूरे श्लोक पवन गुरु पाणी पिता माता तरत महत दिवस रात दुदाई दाया खेलै सगल जगत चंगे आई

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਣ ਤੁਧ ਹੋਰ ਜੇ ਮੰਗਣਾ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨਿੱਕੀ ਖਟਾਨੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਹਿਬ ਜੀ, ਮਾਰੇ ਬਖਸ਼ੀ ਆਪ ਸਕਤ ਨੇ ਮਤੇ ਉੱਤੇ ਲੈ ਕੇ ਮਾਰੇ ਡਿੱਗੀ ਹੋਏ ਤੁਹਾਨੂੰ ਮਾਰਦੇ ਹੋਏ ਪਿੱਤਰ ਗਵਾਣੀ ਆ ਸੱਚੀ ਵਾਰ ਸੰਪੂਰਨ ਕੀਤੇ ਸਰਨ ਕੀਤੇ ਨੇ ਉਪਰੰਤ ਅੱਜ ਤੱਕ ਨਵੀਂ ਦੀ ਕਥਾ ਵਿਚਾਰ ਦੁਆਈਆਂ ਤੋਂ ਸਰਨ ਕੀਤੀ ਹੈ। ਅਰਦਾਸ ਵਿੱਚ ਹਾਜ਼ਰੀ ਭਰੇ ਪਰ ਮਾਰੇ ਬਖਸ਼ੇ ਪਿੱਤਰ ਨਾਮੇ ਸਰਨ ਕੀਤੇ ਹਨ। ਸਤਿ ਸ੍ਰੀ ਦਾਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸੰਗ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਡੱਡੀ ਵਾਸਤੇ ਅੱਜ ਪ੍ਰਸਰਣ ਕਰ ਰਹੇ ਹੋ, ਭਾਈ ਸਾਹਿਬ ਆਪ ਜੀ ਠੀਕ 10 ਵਜੇ ਤੱਕ ਡੱਡੀ ਵਾਸਤੇ ਸੰਕਰਣ ਕਰਾਉਣਗੇ। ਆਪ ਸ਼ਰਧਾ ਪ੍ਰਸਰਣ ਕਰੋ। ਸਤਿ ਸ੍ਰੀ ਅਕਾਲ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਸਖੀ ਚੱਲ ਰਹੀ ਹੈ ਨਾਲ ਚਾਰ ਸੌ ਸਾਲ ਦੀ, ਉਹ ਚ ਬੇਅੰਤ ਮਾਇਆ ਲੱਗ ਰਹੀ ਹੈ ਅਤੇ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਬਾਰੇ ਚਰਨਾਂ 'ਚ ਭੇਟਾ ਕਰ ਰਹੇ ਨੇ, ਬਟ ਭਾਗੇ ਹਨ ਜਿਨ੍ਹਾਂ ਜਿਨ੍ਹਾਂ ਨੇ ਤੱਕ ਆਪਣਾ ਦਸਵਾਂ ਸਫਲ ਨਹੀਂ ਕੀਤਾ। ਜ਼ਰੂਰ ਮਾਇਆ ਦੇ ਕੇ ਆਪਾਂ ਸਫਲ ਕਰੋ ਅਤੇ ਸਾਰਾ ਜੋ ਕਾਰਜ ਇਸ ਨੂੰ ਆਪਾਂ ਸਾਰੇ ਸਾਰਾ ਸ਼ਬਦ ਨੂੰ ਸਪੂਰਨ ਕਰ ਸਕੀਏ। ਸਤ ਸੰਗਤ ਜੀ ਜੋ ਲੜੀਵਾਰ ਸਹਿਜ ਪਾਠ ਨੇ, ਇਹਨਾਂ ਦਾ ਗੁਰਤੇਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਨੇੜੇ, ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਸ਼ਹੀਦੀ ਪੁਰਬ ਦੇ ਨੇੜੇ ਜਾ ਕੇ ਭੋਗ ਪੈਣੇ ਨੇ। ਸੋ ਜਿਨ੍ਹਾਂ ਜਿਨ੍ਹਾਂ ਨੇ ਕਾਲ ਸਹਿਜ ਪਾਠ ਆਰੰਭ ਕੀਤੇ ਨੇ ਜਾਂ ਹੋਰ ਕਰ ਕੁਝ ਕਰਨਾ ਚਾਹੁੰਦੇ ਨੇ, ਉਹ ਜ਼ਰੂਰ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣੇ ਨਾਂ ਅਤੇ ਨੰਬਰ ਜ਼ਰੂਰ ਲਿਖਵਾ ਦਿਓ। ਸੋ ਸਤਿ ਸੰਗਤ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੇ ਸੰਬੰਧ ਸਮਝੂ ਟਾਈਮ ਫਿਰ ਪਹੁੰਚ ਕੇ ਆਪ ਜ਼ਰੂਰ ਇਸ ਸਦਾਵ ਠੁੰਡ ਯਤਨ ਕਰੋ। ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਆਪ ਸਭ ਤਿੰਨ ਸਾਲ ਦੀਆਂ ਪਾਰਨੀਆਂ 2 ਜੂਨ ਨੂੰ। ਜੂਨ 4 ਨੂੰ ਹੈ ਅਟੈਕ ਔਨ ਅਕਾਲ ਤਖ਼ਤ 1984 ਵਾਲਾ। ਸਤਿ ਸੰਗਤ ਜੀ ਉਸ ਸਮੇਂ ਜੋ ਭਿਆਨਕ ਸਮਾਂ ਬੀਤਿਆ ਸੀ, ਉਹ ਜਿਨ੍ਹਾਂ ਨੇ ਉਹ ਵੇਖਿਆ ਜਾਂ ਸਹਾਰਿਆ, ਜਿਨ੍ਹਾਂ ਨੇ ਸਿਰ 'ਤੇ ਲੰਘਿਆ, ਉਹਨਾਂ ਨੂੰ ਪਤਾ ਹੈ। ਸੋ ਸਤਿ ਸੰਗਤ ਜੀ ਉਸ ਸਮੇਂ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ, ਉਹਦੀ ਆਉਣ ਜਾਣ ਨੂੰ ਕਾਇਮ ਰੱਖਣ ਵਾਸਤੇ ਬੱਚਿਆਂ ਨੇ, ਬੀਬੀਆਂ ਨੇ, ਬੱਚਿਆਂ ਨੇ ਕੁਰਬਾਨੀ ਦਿੱਤੀਆਂ ਨੇ। ਅਸੀਂ ਉਹਨਾਂ ਨੂੰ ਜ਼ਰੂਰ ਸਤਿ ਸੰਗਤ ਬੱਚਿਆਂ ਨੂੰ ਛੱਡ ਪਾ ਕੇ 4 ਜੂਨ ਨੂੰ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੀਏ। ਬਾਕੀ ਸਤਿ ਸੰਗਤ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਭਾਈ ਮਨਮੋਹਨ ਭਾਈ ਮੋਹਕਮ ਸਿੰਘ ਜੀ ਦਾ। ਸੋ ਆਪ ਜ਼ਰੂਰ ਹਾਜ਼ਰੀ ਭਰੋ ਭਾਈ ਮੁਖਮ ਸਿੰਘ ਦੇ ਜਨਮ ਦਿਨ 'ਤੇ, ਆਪ ਜ਼ਰੂਰ ਹਾਜ਼ਰੀ ਭਰ ਕੇ ਉਹਨਾਂ ਦੱਸੇ ਹੋਏ ਮਾਰਗ ਨੂੰ ਅਪਣਾਉਣ ਵਾਸਤੇ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਕਿਰਪਾ ਸਦਕਾ ਪਾਵਨ ਪਵਿੱਤਰ ਸ੍ਰੀ ਸਹਿਜ ਪਾਠ ਅੱਜ ਆਪਾਂ 184 ਅੰਗ ਤੋਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 184 ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਜ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗਾਉੜੀ ਗੁਆਰੇਰੀ ਮਹੱਲਾ ਪੰਜਵਾਂ, ਜੇ

ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹਾਚਾਰ ਹਰ ਹਰ ਨਾਮ ਜੀਵ ਪ੍ਰਾਨ ਆਧਾਰ ਸਾਚਾ ਧਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਧਨ

ਦੁੱਖ ਦਰਦ ਭਰਮ ਦੁੱਖ ਦਰਦ ਭਰਮ ਭਉ ਨਸਿਆ ਕਰਨਹਾਰ ਨਾਨਕ ਮਨ ਵਸਿਆ ਗਉੜੀ ਮਹੱਲਾ ਪੰਜਵਾਂ।

ਹੈ ਮਨ ਤਨ ਮੁਖ ਹਰ ਨਾਮ ਦਇਆਲ ਨਾਨਕ ਤਜੀਅਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਸਿਆਨਪ ਬਹੁ ਚਤੁਰਾਈ ਗੁਰਪੂਰੇ ਕੀ ਟੇਕ ਟਿਕਾਈ ਦੁਖ ਬਿਨਸੇ ਸੁਖ ਹਰ ਗੁਣ ਗਾਏ ਗੁਰਪੂਰਾ ਭੇਟਿਆ ਲਿਵਲਾਏ ਰਾਵ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਅਨੰਦ ਭਏ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਤੇ ਬਹੁਰ ਨਾ ਵਿਆਪੈ ਮਾਇਆ।

ਭਏ ਦਿਆਲਾ, ਸਾਧ ਸੰਗ ਮਿਲ ਭਜੈ ਗੋਪਾਲਾ, ਗਉੜੀ ਮਹੱਲਾ ਪੰਜਵਾਂ, ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ, ਭੈ ਬਿਨਸੇ ਨਿ

ਢੀਲ ਨਾ ਪਰੀ ਜਾ ਗੁਰ ਫੁਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨ ਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੈ ਕਹੁ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ।

ਨਾਉ ਰਹਾਉ। ਸਫਲ ਮਹੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੈ ਹਰ ਹਰੀ। ਸਫਲ ਉਹ ਮਾਥਾ ਸੰਤ ਨਮਸਕਾਰਸ, ਚਰਨ ਪੁਨੀਤ ਚਲੈ ਹਰ ਮਾਰਗ। ਕਹੁ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨਕੂਏ। ਮਾਰੈ ਰਾਖੈ ਕੋ ਸੋਏ ਰਹਾਉ, ਗੁਰ ਕੇ ਚਰਨ ਹਿਰਦੈ ਉਰ ਧਾਰ। ਅਗਨ ਸਾਗਰ ਜਾ ਪੁੱਤਰ ਹੈ ਪਾਰ, ਗੁਰ ਮੂਰਤ ਸਿਉ ਲਾਏ ਧਿਆਨ। ਈਹਾਂ ਊਹਾਂ ਪਾਵਹਿ ਮਾਨ, ਸਗਲ ਤਿਆਰ।

ਮਹਲਾ ਪੰਜਵਾਂ। ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਰਹਾਉ ਇਕਸ ਬਿਨ ਨਾਹੀ ਦੂਜਾ ਕੋਏ, ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ, ਸਾਜਨ ਮੀਤ ਸਖਾ ਕਰੇਕ, ਹਰ ਹਰ ਅੱਖਰ ਮਨ ਮਹਿਲੇਕ, ਰਵ ਰਹਿਆ ਸਰਬੱਤਰ ਸੁਆਮੀ, ਰਵ ਰਹਿਆ ਸਰਬੱਤ ਸੁਆਮੀ, ਗੁਣ ਗਾਵੈ ਨਾਨਕ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ।

ਤਾ ਕੈ ਸੰਗ ਕਿਲ ਵਿਖ ਦੁਖ ਜਾਹੀ, ਜਨ ਕੀ ਮਹਿਮਾ ਕਥੀ ਨ ਜਾਈ, ਪਾਰ ਬ੍ਰਹਮ ਜਨ ਰਹਿਆ ਸੁਮਾਈ। ਕਰ ਕਿਰਪਾ ਪ੍ਰਭਿਨੋ ਸੁਨੀ ਜੈ, ਦਾਸ ਕੀ ਧੂਰ ਨਾਨਕ ਕਉ ਦੀਜੈ। ਗੌੜੀ ਮਹੱਲਾ ਪੰਜਵਾਂ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ। ਭਜ ਮਨ ਮੇਰੇ ਕੋ ਨਾਮ, ਜੀ ਤੇਰੇ ਕਹਿ ਆਵੈ ਕਾਮ ਰਹਾਉ। ਰਹਿਣ ਦਿਨ

ਗੁਰ ਭੇਟਤ ਹਰ ਸਿਉ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਚਰਨਾਂ ਵਿਚ ਬੈਠ ਕੇ, ਘਰਾਂ ਵਿਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਨਿੱਤਾਂ ਪ੍ਰਤੀ ਆਪ ਜੀ ਜੁੜਦੇ ਹੋ, ਹਾਜ਼ਰੀਆਂ ਭਰਦੇ ਹੋ। ਗੁਰੂਦੇਵ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਰਹਿਮਤਾਂ ਕਰਕੇ ਨਿਵਾਜਨ। ਪੜੀ ਸੁਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਵਿਚ ਗੁਰੂਦੇਵ ਜੀ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਦੇਣਗੇ ਜੀ। ਭੁੱਲਾਂ ਨਾ ਚਿਤਾਰਦੇ ਪਿਆਰ ਸਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

por entonces tratarlo.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬਾਨ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਰਿਆਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੋਂ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਬੜੇ ਰਸਮੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਹੀ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਭੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

Yes, sir.

Okay.

Thank you.

Yeah.

Amen.

मौजूद किया था।

budget

ਕਲਿਆਣ ਹੈ ਗੁਰੂ ਪੂਰੇ ਸਤਿ ਸ੍ਰੀ ਅਕਾਲ।

Papa,

ਗਰਭ ਦਾ

ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਅਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤਿਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।